ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ।

ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੇ ਸਿੱਖਾਂ ਦਾ ਮਾਣ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਸਿੰਘ ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਪਰਲੋਕ ਗਮਨ ਕਰ ਗਏ। ਅੱਜ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਉਹਨਾਂ ਦੇ ਅੰਤਮ ਸੰਸਕਾਰ ਹੋਏ। ਉਪਰੰਤ ਸੰਗਤਾਂ ਨੇ ਪਰਿਵਾਰ ਨੇ ਆਪ ਦੇ ਦਰ ਤੇ ਹਾਜ਼ਰੀ ਭਰੀ ਹੈ ਜੋ ਉਹਨਾਂ ਦੇ ਨਿਮਿਤ ਤੁਰਕੀ ਬਾਣੀ ਦੇ ਸਹਿ

ਬਖਸ਼ਣਾ। ਇਸ ਵੇਲੇ ਉਹਨਾਂ ਦੀ ਅੰਤਮ ਅਰਦਾਸ ਵਿੱਚ ਬੇਅੰਤ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਭਰੀ ਹੈ। ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨੀ, ਦਰੋਂ ਘਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਆਪ ਨੂੰ ਪਛਾਕੇ ਹਾਜ਼ਰ ਹੋਏ ਅੰਗੀਕਾਰ ਕਰਨੇ। ਸਭ ਦੇ ਲੋਕ ਪਰਲੋਕ ਪੜਦੇ ਕਜਨੇ ਬਖਸ਼ਿਆ ਖਜਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨਾ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ

ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨਾ ਸਿਰ ਉੱਪਰ ਮਰਣਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

0: ਦੁੱਖ ਦੀ ਘੜੀ ਚ ਸ੍ਰੀ ਕੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਾਰੇ ਹੀ ਅੱਜ ਦੁੱਖ ਦੀ ਘੜੀ ਦੇ ਵਿੱਚ ਸਤਿਕਾਰਯੋਗ ਸਵਰਗ ਵਾਸੀ ਸਰਦਾਰ ਪ੍ਰੇਮ ਸਿੰਘ ਜੀ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ, ਪਹਿਲੇ ਆਪਾਂ ਸਾਰੇ ਸੰਸਕਾਰ 'ਤੇ ਪਹੁੰਚੇ, ਉਹਨਾਂ ਨੂੰ ਅੰਤਿਮ ਵਧਾਈਗੀ ਦਿੱਤੀ, ਸੰਸਕਾਰ ਹੋਇਆ ਅਤੇ ਹੁਣ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਪ੍ਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬਰਾਗਮਈ ਕੀਰਤਨ ਹੋਇਆ ਹੈ, ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਵੀਰ ਕੁਲਦੀਪ ਸਿੰਘ ਜੀ ਦੁੱਗਲ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਦਰਬਾਗ ਸਿੰਘ ਜੀ, ਜਿਨ੍ਹਾਂ ਦੇ ਨਾਲ ਭਾਈ ਸੁਖਦੇਵ ਸਿੰਘ ਜੀ ਅਤੇ ਸਤਿਕਾਰਯੋਗ ਗਿਆਨੀ ਬਲਜੀਤ ਸਿੰਘ ਜੀ, ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਸਰਵਣ ਕਰਾਇਆ ਹੈ। ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਪਾਠੀ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਗਿਆਨੀ ਦਿਲਬਾਗ ਸਿੰਘ ਜੀ ਹੁਣਾਂ ਨੇ ਅੰਤਿਮ ਅਰਦਾਸ ਕੀਤੀ ਹੈ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਗੁਰੂ ਜੀ ਦੇ ਹੁਕਮ ਭਾਈ ਸੁਖਦੇਵ ਸਿੰਘ ਜੀ ਹੁਣੀ ਸਰਵਣ ਕਰਾਏ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਗੁਰੂ ਜੀ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦਿੱਤੇ ਨੇ। ਸੋ ਜਿਵੇਂ ਕਿ ਆਪ ਸੰਗਤਾਂ ਨੂੰ ਪਤਾ ਹੀ ਹੈ, ਇਹ ਜੋ ਸਾਡਾ ਵੀਰ ਚੜ੍ਹਾਈ ਕਰਕੇ ਗਿਆ ਹੈ, ਇਹ ਬੜੇ ਹੀ ਇਮਾਨਦਾਰ ਅਤੇ ਚੰਗੇ ਇਨਸਾਨ ਸੰਗਤ ਦੇ ਵਿੱਚ ਵਿਚਰ ਕੇ ਗਏ ਨੇ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾ ਕੇ ਗਏ ਨੇ, ਪਰ ਫਿਰ ਵੀ ਸੰਸਾਰ ਵਿੱਚ ਵਿਚਰਦੇ ਬਹੁਤ ਜ਼ਿੰਮੇਵਾਰੀਆਂ ਜਿਹੜੀਆਂ ਉਹ ਜਦੋਂ ਵੱਡਾ ਸੰਸਾਰ ਵਿੱਚੋਂ ਚਲਿਆ ਜਾਂਦਾ ਹੈ ਅਤੇ ਉਹਨਾਂ ਦੇ ਵੱਡੇ ਸਪੁੱਤਰ ਦੇ ਸਿਰ 'ਤੇ ਇਹ ਜੋ ਜ਼ਿੰਮੇਵਾਰੀਆਂ ਦੀ ਦਸਤਾਰ ਉਹਨਾਂ ਦੀ ਸਜਾਈ ਜਾਂਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਹੋਰ ਕੁਛ ਬੋਲਾਂ, ਸਭ ਤੋਂ ਪਹਿਲਾਂ ਮੈਂ ਸਤਿਕਾਰਯੋਗ ਮੁੱਖ ਸੇਵਾਦਾਰ ਗਿਆਨੀ ਦਿਲਬਾਗ ਸਿੰਘ ਜੀ ਹੁਣਾਂ ਨੂੰ ਬੇਨਤੀ ਕਰਦਾ ਕਿ ਉਹ ਉਹਨਾਂ ਦੇ ਵੱਡੇ ਸਪੁੱਤਰ ਕਾਕਾ ਸਿਮਰਨਜੀਤ ਸਿੰਘ ਜੀ, ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਗੁਰੂ ਘਰ ਦੀ ਬਲੈਸਿੰਗ, ਗੁਰੂ ਸਾਹਿਬ ਦੀ ਆਸ਼ੀਰਵਾਦ, ਇਹ ਮਹਾਰਾਜ ਉਹਨਾਂ ਨੂੰ ਦੁੱਖ ਝੱਲਣ ਦੀ ਸਮਰੱਥਾ ਬਖਸ਼ਣ ਅਤੇ ਪਰਿਵਾਰ ਨੂੰ ਆਪਣੇ ਪਿਤਾ ਜੀ ਤੋਂ ਬਾਅਦ ਇਹ ਪਰਿਵਾਰ ਨੂੰ ਇਕੱਠਿਆਂ ਲੈ ਕੇ ਅਤੇ ਜ਼ਿੰਮੇਵਾਰੀਆਂ ਨਿਭਾਉਣ ਦੀ ਸਮਰੱਥਾ ਬਖਸ਼ਣ। ਉਹਨਾਂ ਨੂੰ ਗੁਰੂ ਘਰ ਵੱਲੋਂ ਸਰੋਪੋ ਦੀ ਦਾਤ ਦਿੱਤੀ ਜਾਵੇਗੀ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਅਤੇ ਨਾਲ ਹੀ ਜੋ ਜ਼ਿੰਮੇਵਾਰੀਆਂ ਦੀ ਦਸਤਾਰ ਆ, ਉਹਨਾਂ ਦੇ ਜੀਵਨ ਸਾਥੀ ਭੈਣ ਜੀ ਨਛੱਤਰ ਕੌਰ, ਉਹਨਾਂ ਦਾ ਪੇਕਾ ਪਰਿਵਾਰ, ਉਹਨਾਂ ਦੇ ਭਰਾਤਾ ਜੀ ਜੋ ਸਤਿਕਾਰਯੋਗ ਸਰਦਾਰ ਜਤਿੰਦਰਪਾਲ ਸਿੰਘ ਜੀ ਜੋ ਦਸਤਾਰ ਲੈ ਕੇ ਆਏ ਨੇ, ਜ਼ਿੰਮੇਵਾਰੀਆਂ ਦੀ ਦਸਤਾਰ, ਉਹ ਜੋ ਸਤਿਕਾਰਯੋਗ ਸਰਦਾਰ ਸਿਮਰਨਜੀਤ ਸਿੰਘ ਇਹਦੇ ਮਾਮਾ ਜੀ ਇਹਨੂੰ ਜ਼ਿੰਮੇਵਾਰੀਆਂ ਦੀ ਦਸਤਾਰ ਦੇਣਗੇ। ਬੇਨਤੀ ਕਰਦਾ ਕਿ ਉਹ ਜੋ ਦਸਤਾਰ ਲੈ ਕੇ ਆਏ ਆ ਉਹ ਇਸ ਨੂੰ ਜ਼ਿੰਮੇਵਾਰੀਆਂ ਦੀ ਦਸਤਾਰ ਭੇਟ ਕਰਨ ਸਤਿਕਾਰਯੋਗ ਸਰਦਾਰ ਜਤਿੰਦਰਪਾਲ ਸਿੰਘ ਜੀ। ਬਹਿ ਕੇ ਲੈ ਲਓ ਪੁੱਤ, ਇੱਥੇ ਹੀ ਬੈਠੇ ਰਹੋ, ਸਿਰ 'ਤੇ ਰੱਖ ਦਿਓ, ਸਿਰ 'ਤੇ ਰੱਖ ਦਿਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਜਿੱਥੇ ਇਸ ਬੱਚੇ ਦੇ ਸਿਰ 'ਤੇ ਜ਼ਿੰਮੇਵਾਰੀਆਂ ਪਈਆਂ, ਉੱਥੇ ਭੈਣ ਜੀ ਨਛੱਤਰ ਕੌਰ ਜਿਹੜੇ ਪਰਿਵਾਰ ਦੇ ਮੋਢੀ, ਉਹਨਾਂ ਦੀ ਜ਼ਿੰਮੇਵਾਰੀ ਬਹੁਤ ਪੈ ਗਈ ਹੈ ਇਸ 'ਤੇ ਜ਼ਿੰਮੇਵਾਰੀਆਂ, ਕਿ ਪਹਿਲਾਂ ਇਸ ਦੀ ਮਾਤਾ ਦੀ ਜੋ ਦੇਖ ਰੇਖ ਸੇਵਾ ਕਰਨੀ ਆ, ਅਤੇ ਆਪਣੇ ਸਿਸਟਰ ਇਹਨਾਂ ਦੀ ਜੋ ਬੇਟੀ ਹਰਲੀਨ ਕੌਰ ਆ ਉਸ ਦੇ ਸਾਰੇ ਹਜੇ ਕਾਰਜ ਅਧੂਰੇ ਆ ਉਹ ਸਾਰਾ ਕੁਛ ਇਹਦੇ ਸਿਰ 'ਤੇ ਜ਼ਿੰਮੇਵਾਰੀਆਂ ਪੈ ਗਈਆਂ ਅਤੇ ਇਹਨਾਂ ਦੀ ਧਰਮ ਪਤਨੀ ਜੋ ਸਤ ਸਵਰਗਵਾਸੀ ਸਰਦਾਰ ਪ੍ਰੇਮ ਸਿੰਘ ਜੀ ਉਹਨਾਂ ਦੀ ਨੌਂ ਰਾਣੀ ਹਰਪ੍ਰੀਤ ਕੌਰ ਉਹਨੂੰ ਵੀ ਅਸੀਂ ਬੇਨਤੀ ਕਰਦੇ ਕਿ ਉਹ ਇਸ ਪਰਿਵਾਰ ਦੇ ਸਾਰੇ ਜ਼ਿੰਮੇਵਾਰੀਆਂ ਆਪਣੇ ਪਤੀ ਦੇ ਨਾਲ ਸਾਥ ਦੇ ਕੇ ਇਹ ਜੋ ਨਿਭਾਉਣ ਅਤੇ ਇਹੀ ਸਾਡੀ ਅਰਦਾਸ ਹੈ। ਮੈਂ ਪਰਿਵਾਰ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਜੰਡੀ ਪਰਿਵਾਰ ਅਤੇ ਗੁਰਦੁਆਰਾ ਸਾਹਿਬ ਫਰੀਮਾਉਂਟ ਦੇ ਸਮੂਹ ਸੇਵਾਦਾਰ ਸਿੱਖ ਪੰਚਾਇਤ ਦੇ ਸਾਰੇ ਮੈਂਬਰ ਸਾਹਿਬਾਨ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ। ਮੈਂ ਸਪੈਸ਼ਲ ਧੰਨਵਾਦ ਕਰਦਾ ਸਤਿਕਾਰਯੋਗ ਕੁਲਦੀਪ ਸਿੰਘ ਜੀ ਦੁੱਗਲ ਜਿਨ੍ਹਾਂ ਨੇ ਪਹਿਲਾਂ ਬੜਾ ਹੀ ਬਿਰਾਗਮਈ ਕੀਰਤਨ ਆਪ ਕੀਤਾ ਹੈ ਸਰਵਣ ਕਰਾਇਆ ਹੈ। ਸੋ ਅਤੇ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ ਪਰਿਵਾਰ ਦੇ ਮੋਢੀ ਹੋ ਕੇ ਉਸਨੇ ਸਾਰੀਆਂ ਜੋ ਸੇਵਾਵਾਂ ਕੀਤੀਆਂ ਨੇ ਕਾਰਜ ਕੀਤੇ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਦੇ ਪਰਿਵਾਰ ਦਾ ਧੰਨਵਾਦ। ਅਤੇ ਫਿਰ ਇੱਕ ਵਾਰ ਪਰਿਵਾਰ ਵੱਲੋਂ ਜਿਹੜਾ ਉਹਨਾਂ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਹਜੇ ਨਹੀਂ ਛਕਿਆ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਅਖੀਰ ਵਿੱਚ ਮੈਂ ਬੇਨਤੀ ਕਰਦਾ ਜੇ ਬੇਟੀ ਹਰਲੀਨ ਕੌਰ ਨੇ ਜਾਂ ਬੇਟੇ ਸਿਮਰਨਜੀਤ ਸਿੰਘ ਨੇ ਕੁਛ ਵੀ ਸਟੇਜ 'ਤੇ ਬੋਲਣਾ ਸੰਗਤ ਦਾ ਧੰਨਵਾਦ ਕਰਨਾ ਜੇ ਕੁਛ ਵੀ ਕਹਿਣਾ ਹੈ ਇਹ ਸਟੇਜ ਉਹਨਾਂ ਦੀ ਆਪਣੀ ਹੈ ਉਹ ਜ਼ਰੂਰ ਆ ਕੇ ਸਟੇਜ 'ਤੇ ਬੋਲ ਸਕਦੇ ਜਾਂ ਸੰਗਤ ਵਿੱਚੋਂ ਕਿਸੇ ਨੇ ਵੀ ਕੋਈ ਚਾਰ ਸ਼ਬਦ ਬੋਲਣੇ ਹੋਣ ਉਹ ਆ ਕੇ ਬੋਲ ਸਕਦੇ। ਮੈਂ ਫਿਰ ਇੱਕ ਵਾਰ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸੱਜਣਾ ਮਿੱਤਰਾਂ ਨੂੰ ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਬੋਲਦਿਆਂ ਮੇਰੇ ਤੋਂ ਕੋਈ ਗਲਤੀ ਹੋ ਗਈ ਮੈਂ ਖਿਮਾ ਦੇ ਜਾਚਕਾਂ। ਮੈਂ ਹੁਣ ਬੇਟੀ ਉਹਨਾਂ ਦੀ ਬੇਟੀ ਹਰਲੀਨ ਕੌਰ ਆ ਰਹੀ ਹੈ ਉਹ ਕੁਛ ਮਿੰਟ ਬੋਲਣਗੇ ਬੇਟੇ ਨੇ ਜੇ ਬੋਲਣਾ ਉਹ ਵੀ ਆ ਕੇ ਸੰਗਤ ਦਾ ਧੰਨਵਾਦ ਕਰ ਸਕਦੇ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੇ ਅੱਜ ਆਏ ਸੀ ਸਾਨੂੰ ਸਪੋਰਟ ਕੀਤਾ ਪੂਰੇ ਹਫ਼ਤੇ ਸਾਰੀ ਫੈਮਿਲੀ ਫਰੈਂਡਸ ਐਂਡ ਫੈਮਿਲੀ ਸਾਰੇ ਜਣੇ ਜਿਹੜੇ ਨੇ ਆ ਕੇ ਸਾਨੂੰ ਸਾਥ ਦਿੱਤਾ। ਵੀ ਵੁਡ ਨੈਵਰ ਬੀਨ ਏਬਲ ਟੂ ਡੂ ਇਟ ਵਿਦਆਊਟ ਯੂ ਗਾਇਜ਼ ਸੋ ਥੈਂਕ ਯੂ ਤੁਹਾਡੇ ਸਾਰਿਆਂ ਦਾ। ਤੁਹਾਡੇ ਸਾਰਿਆਂ ਦੇ ਨਾਲ ਸਾਡੀ ਡੈਡੀ ਦੀ ਯਾਦ ਵਿਲ ਆਲਵੇਜ਼ ਲਿਵ ਫੋਰਐਵਰ ਐਂਡ ਵੀ ਅਪਰੀਸ਼ੀਏਟ ਆਲ ਦ ਸਟੋਰੀਜ਼ ਜਿਹੜੇ ਸਾਰਿਆਂ ਨੇ ਅੱਜ ਸ਼ੇਅਰ ਕੀਤੀਆਂ ਸਾਡੇ ਨਾਲ ਰਿਮਾਇੰਡਰ ਕਰਵਾਇਆ ਵੀ ਇਸ ਬਿਮਾਰੀ ਤੋਂ ਪਹਿਲਾਂ ਡੈਡੀ ਕਿੰਨੇ ਹੁੰਦੇ ਸੀਗੇ। ਸੋ ਥੈਂਕ ਯੂ ਐਵਰੀ ਵਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬੇਟੀ ਹਰਲੀਨ ਕੌਰ ਦਾ ਬਹੁਤ ਬਹੁਤ ਧੰਨਵਾਦ। ਹੁਣ ਸਤਿਕਾਰਯੋਗ ਪ੍ਰੇਮ ਸਿੰਘ ਜੀ ਦੇ ਸਪੁੱਤਰ ਉਹ ਕੁਛ ਮਿੰਟ ਆਪ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਕਾਕਾ ਸਿਮਰਨਜੀਤ ਸਿੰਘ ਜੀ।
2: ਵੈਸੇ ਹੈਰੀ ਨੇ ਕਹਿ ਤਾ ਭਾਈ ਜਿਸ ਤਰ੍ਹਾਂ ਯਾਰ ਮਿੱਤਰ ਰਿਸ਼ਤੇਦਾਰ ਅਤੇ ਬਾਕੀ ਦੇ ਸਾਡੇ ਸਾਰੇ ਪਿਆਰੇ ਬੰਦੇ ਸਾਨੂੰ ਇਸ ਦੁੱਖ ਦੀ ਘੜੀ 'ਚ ਸਾਥ ਦਿੱਤਾ ਇੱਦਾਂ ਹੀ ਸਾਡੇ ਨਾਲ ਅੱਗੇ ਤੋਂ ਵੀ ਸਾਥ ਦੇਣਾ ਰਹਿਣਾ। ਥੈਂਕ ਯੂ ਸਰ।
0: ਸੋ ਬੱਚੇ ਦਾ ਬਹੁਤ ਬਹੁਤ ਧੰਨਵਾਦ। ਅਰਦਾਸ ਕਰਦੇ ਮਹਾਰਾਜ ਇਸ ਨੂੰ ਇੰਨਾ ਬਲ ਬਖਸ਼ਣਾ ਕਿ ਇਸ ਔਖੀ ਘੜੀ ਦੇ ਵਿੱਚ ਇਹ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਇਹ ਚੱਲਣ ਅਤੇ ਜੋ ਪਰਿਵਾਰ ਦੇ ਸਿਰ 'ਤੇ ਇਹ ਦੁੱਖ ਪਿਆ ਹੈ ਇਹਨੂੰ ਮਹਾਰਾਜ ਇਹਨਾਂ ਨੂੰ ਸਮਰੱਥਾ ਬਖਸ਼ਣ ਇਹ ਦੁੱਖ ਚੱਲਣ ਦੀ ਸਮਰੱਥਾ। ਅਰਦਾਸ ਕਰਦੇ ਹਾਂ ਮਹਾਰਾਜ ਇਹਨਾਂ ਨੂੰ ਗੁਰਸਿੱਖੀ ਜੀਵਨ ਅਤੇ ਆਪਣੇ ਲਾੜੇ ਇਸੇ ਤਰ੍ਹਾਂ ਲਾਈ ਰੱਖਣ। ਸਾਡੇ ਵੱਲੋਂ ਕਦੇ ਵੀ ਕਿਤੇ ਕੋਈ ਲੋੜ ਪਵੇ ਅਸੀਂ ਗੁਰਦੁਆਰਾ ਸਾਹਿਬ ਫਰੀਮਾਉਂਟ ਦੇ ਸਾਬੇ ਸੇਵਾਦਾਰ ਜਦੋਂ ਕਿਸੇ ਕਿਤੇ ਵੀ ਸਾਡੀ ਲੋੜ ਪਵੇ ਸਾਨੂੰ ਜ਼ਰੂਰ ਤੁਸੀਂ ਦੱਸਣਾ ਅਸੀਂ ਤੁਹਾਡੇ ਨਾਲ ਪਰਿਵਾਰ ਦੇ ਨਾਲ ਖੜਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਰਿਆ ਸੈਲ ਪੱਥਰ ਮਹਿ ਜੰਤੇ ਉਪਾਏ ਤਾਕਾਰ ਜੁਕੋ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ।

ਤਰਿਆ ਸਿਰ ਸਿਰ ਰਿਜੁਕੋ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ।

ਸੇਵਕ ਸਿੱਖ ਸਭੈ ਕਰਤਾਰ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਿਨ ਕੋ ਆਇ ਸਿੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ।

ਸਵਈਤ ਸ੍ਰੀ ਤ੍ਰਿਤ੍ਰਿਉ ਪਖਿਆਨੇ ਤਿਰੇ ਤ੍ਰਿਤ੍ਰੇ ਮੰਤਰੀ ਪੁਹੁ ਸੰਵਾਦੇ ਚਾਰ ਸੌ ਪਾਂਚ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ।

ਆਵੇ। ਬਿਸਨ ਭਗਤ ਕੀਏ ਫਲ ਹੋਈ, ਆਦ ਬਿਆਦ ਸ਼ਿਵੈ ਸਕੈ ਨ ਕੋਈ, ਸੰਬਦ ਸਤਰਹ ਸਹਿਸ ਪਚਾਵਣ, ਹਾੜ ਵਦੀ ਪ੍ਰਿਥਮ ਸੁਖ ਦਾਵਣ।

ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਹੀਆਂ ਰਾ

ਰਾਇਆ ਦਾ ਹਰੋ ਸਾਧ ਨਾਮ ਆਧਾਰ ਮੇਰਾ ਜਨ ਭੁੱਖਾ ਸਾਭ ਗਵਾਈਆਂ ਕਰ ਸਾਂਤ ਸੁਖ ਮਣ ਆਏ ਵਸਿਆ ਜਨ ਇੱਛਾ ਸਭ ਪੁਜਾਈਆ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਇਆ ਮੈਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਧਕ ਕੇ ਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪਾਦੇ ਰੱਖਿਆ ਆਪ ਅਕਾਲ ਪੁਰਖ ਵਾਹਿਗੁਰੂ

ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀਆਂ ਦੇ ਹਜੂਰ ਸੋ ਦਰ ਰਹਿਰਾ ਸਾਹਿਬ ਨੇ ਪਾਠ ਦੀ ਅਰਦਾਸ ਹੈ ਜੀ। ਅੱਖਰਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਨ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਅਰਦਾਸ ਬੇਨਤੀ ਹੈ ਜੀ। ਸੰਗਤਾਂ ਵੱਲੋਂ ਭਾਈ ਅਰਸ਼ਪਾਲ ਸਿੰਘ ਦੀ ਤੰਦਰੁਸਤੀ ਵਾਸਤੇ ਸੱਚੇ ਪਾਤਸ਼ਾਹ ਜੀ, ਸਮੂਹ ਸੰਗਤਾਂ ਵੱਲੋਂ ਭਾਈ ਮਨਜੀਤ ਸਿੰਘ ਵੱਲੋਂ ਅਰਦਾਸ ਬੇਨਤੀ, ਕਿਰਪਾ ਕਰਨੀ ਜੀ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਇਸ ਲਈ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੇ ਪਾਕ ਸਾਲ ਸੋਜ ਪਵਿੱਤਰਾ ਹੁਲਾ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨਾ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ, ਆਰਤੀ ਆਰਤੇ ਨਾਲ ਜੁੜਦੇ ਹਾਂ। ਸੋ ਆਪਣੇ ਕੋਲ ਅੱਜ ਜੋ ਹੁਣ ਥੋੜ੍ਹੇ ਸਮੇਂ ਬਾਅਦ ਹੀ ਜੋ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਵੀ ਪਹੁੰਚ ਰਹੇ ਹਨ, ਦੋ ਦਿਨ ਵਾਸਤੇ ਆਪ ਸੰਗਤਾਂ ਨੂੰ 7:30 ਤੋਂ 8:15 ਤੀਕਰ ਕਥਾ ਸਰਵਣ ਕਰਾਉਣਗੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਭਗਤ ਬਾਬਾ ਫਰੀਦ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਮਨਾਉਂਦਿਆਂ ਹੋਇਆਂ ਇਲਾਕਾ ਫਰੀਦਕੋਟ ਦੀਆਂ ਸਮੂਹ ਸੰਗਤਾਂ ਵੱਲੋਂ ਜੋ ਹਰ ਸਾਲ ਸਮਾਗਮ ਹੁੰਦੇ ਹਨ, ਇਸ ਵਾਰੀ ਵੀ ਜੋ ਹੈ ਸ਼ੁੱਕਰਵਾਰ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋ ਰਹੇ ਹਨ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ, ਸ਼ਨੀਵਾਰ ਨੂੰ ਜੋ ਸੰਗਤਾਂ ਵੱਲੋਂ ਸ਼ਾਮੀ 8:15 ਤੋਂ ਲੈ ਕੇ 9:15 ਤੀਕਰ ਜੋ ਸੰਗਤੀ ਰੂਪ ਵਿੱਚ ਨਾਮ ਸਿਮਰਨ ਹੋਣਗੇ। ਸੋ ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ, ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ। ਇਸੇ ਸੰਬੰਧ ਵਿੱਚ ਜੋ 21 ਨਵੰਬਰ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਹੋਣੇ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਹਾਜ਼ਰੀ ਪ੍ਰਵਾਨ ਕਰਨੀ ਪੁੰਚੁਕ ਦੀ ਖਿਮਾ। ਸੋ ਆਓ ਹੁਣ ਆਪ ਜੀ ਨੂੰ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲੇ ਜੋ ਪਹੁੰਚੇ ਹਨ, ਉਹ ਆਪ ਸੰਗਤਾਂ ਨਾਲ ਦੋ ਦਿਨ ਵਾਸਤੇ ਗੁਰਮਤ ਵਿਚਾਰਾਂ ਕਥਾ ਦੀ ਸਾਂਝ ਪਾਉਣਗੇ। ਨਾਲ ਜੋ ਅਗਲਾ ਪ੍ਰੋਗਰਾਮ ਹੈ, ਆਪ ਜੀ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਸੋਮਵਾਰ ਦੇ ਸੰਧਿਆ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਖਾਲਸਾ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਸਾਡੇ ਪਾਸ ਦੋ ਦਿਨਾਂ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ, ਜੋ ਕਿ ਅੱਜ ਦੇ ਦੀਵਾਨ ਅਤੇ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਉਹਨਾਂ ਦਾ ਇੱਥੇ ਪਹੁੰਚਣ 'ਤੇ ਇਸ ਇਲਾਕੇ ਦੀਆਂ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਸਾਹਿਬ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਜੀ ਆਇਆ। ਜੋ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ, ਧੰਨ ਧੰਨ ਬਾਬਾ ਸ਼ੇਖਪ੍ਰੀਤ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਾਲਾਨਾ ਜੋ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਪ੍ਰੋਗਰਾਮ ਉਲੀਕੇ ਜਾਂਦੇ ਹਨ, ਇਸ ਵਾਰ ਆਉਣ ਵਾਲੇ ਫਰਾਈਡੇ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀ ਲਗਵਾਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਪਾਸੋਂ 8:15 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਾਰਾਜ ਜੀ ਸੁੱਖਾਂ ਦੇ ਦਾਤੇ ਅਤੇ ਅਸੀਂ ਆਪਣੇ ਜੀਵਨ ਨੂੰ ਦੁੱਖਾਂ ਵਿੱਚ ਭੋਗਣ ਵਾਲੇ, ਪਿਆਰੇ ਜੀ ਨੇ ਖੇਡ ਰਚੀ ਹੈ। ਇਸ ਖੇਡ ਵਿੱਚ ਮਮਤਾ ਮੋਹਣੀ ਮਾਇਆ ਲਾ ਕੇ ਸਾਨੂੰ ਇਸ ਦੁਨੀਆ 'ਚ ਭੇਜ ਦਿੱਤਾ ਹੈ ਅਤੇ ਕਹਿ ਦਿੱਤਾ, ਉਹ ਜਿਵੇਂ ਕੋਈ ਮਾਂ ਹੁੰਦੀ ਹੈ ਨਾ, ਛੋਟਾ ਜਿਹਾ ਬੱਚਾ ਹੁੰਦਾ ਹੈ ਅਤੇ ਬੱਚੇ ਦੇ ਸਾਹਮਣੇ ਖਲੋ ਕੇ ਆਪਣੀਆਂ ਅੱਖਾਂ ਦੇ ਉੱਤੇ ਹੱਥ ਰੱਖ ਲੈਂਦੀ ਅਤੇ ਕਹਿੰਦੀ, ਪੁੱਤ ਲੱਭ ਮੈਨੂੰ। ਸਾਹਮਣੇ ਪਿਆਰੇ ਜੀ ਬੈਠੇ ਹੁੰਦੇ ਹਨ ਤਾਂ ਅਸੀਂ ਫੇਰ ਵੀ ਸਾਰੀ ਉਮਰ ਗਵਾਚੇ ਰਹਿ ਜਾਂਦੇ ਹਾਂ। ਲੱਭਣਾ ਕੀ ਹੈ? ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਹਿਲਾ ਪ੍ਰਕਾਸ਼ ਮਨਾ ਰਹੇ ਹੋ ਪਿਆਰੇ ਸਤਿਗੁਰਾਂ

ਤੇ ਸਜੀਵੜ ਅਵਰ ਨਾ ਕੋਈ। ਸਾਨੂੰ ਕਿਹੜਾ ਕਿਤੇ ਕੁਛ ਲੱਭਣ ਜਾਣਾ ਸੀ, ਬਸ ਇਸ ਗੁਰਬਾਣੀ ਨੂੰ ਪੜ੍ਹਨਾ ਹੈ, ਸਮਝਣਾ ਹੈ, ਪ੍ਰੇਮ ਕਰਨਾ ਹੈ ਅਤੇ ਜੀਵਨ 'ਚ ਕਮਾਉਣਾ ਹੈ। ਇਹੀ ਇਸ ਸਤਿਗੁਰ ਪਿਆਰੇ ਜੀ ਦਾ ਸਾਥ ਮੰਨਣਾ ਹੈ। ਆਓ ਪਿਆਰਿਓ, ਮਹਾਰਾਜ ਜੀ ਕਿਰਪਾ ਕਰਨ, ਇੱਕ ਕੋਸ਼ਿਸ਼ ਹੈ ਨਿਮਾਣੀ ਜੀ, ਕਥਾ ਵਿਚਾਰ ਆਪ ਸਦਾ ਸੁਣਦੇ ਹੋ, ਇਹ ਲੈਪਟੋਪ ਦੇ ਜ਼ਰੀਏ, ਮਲਟੀਮੀਡੀਆ ਦੇ ਜ਼ਰੀਏ ਆਪ ਜੀ ਦੇ ਨਾਲ ਸ਼ਬਦ ਵਿਚਾਰ ਕਰਨੀ। ਦੋ ਇੱਛਾਵਾਂ, ਇੱਕ ਤਾਂ ਆਪ ਜੀ ਵੀ ਮਹਾਰਾਜ ਜੀ ਨੂੰ ਗਾ ਸਕਦੇ ਹੋ, ਪ੍ਰਤੱਖ ਗੁਰਬਾਣੀ ਦੇ ਸਾਹਮਣੇ ਦਰਸ਼ਨ ਕਰ ਸਕਦੇ ਹੋ। ਦੂਜਾ, ਜੋ ਅੱਜ ਕੱਲ੍ਹ ਦਾ ਸਮਾਂ ਚੱਲਦਾ ਹੈ, AI ਦੇ ਨਾਲ ਕੁਝ ਫੋਟੋਆਂ ਬਣਾਈਆਂ ਹੁੰਦੀਆਂ ਜਿਹੜੀਆਂ ਗੁਰਬਾਣੀ ਨੂੰ ਹੀ ਸਮਝਾਉਣ ਦੀ ਖਾਤਰ ਬਣੀ ਹੈ, ਮੁੱਖ ਗੁਰਬਾਣੀ ਹੈ। ਦੇਖੋ, ਪੜ੍ਹਦੇ ਵੀ ਸਮਝਣ ਦੀ ਖਾਤਰ ਹਾਂ, ਕੀਰਤਨ ਵੀ ਕਰਦੇ ਸੁਣਦੇ ਸਮਝਣ ਦੀ ਖਾਤਰ ਹਾਂ, ਕਥਾ ਵੀ ਕਰਦੇ ਸੁਣਦੇ ਕਿ ਕਿਤੇ ਉਹ ਕਿਣਕਾ ਸਾਡੇ ਹਿਰਦੇ 'ਚ ਵੱਸ ਜਾਵੇ ਅਤੇ ਸਾਡੇ ਅੰਦਰੋਂ ਉਹ ਪ੍ਰੇਮ ਦਾ ਫੁਹਾਰਾ ਫੁੱਟ ਪਵੇ ਅਤੇ ਇਸ ਪਿਆਰੇ ਜੀ ਦੇ ਦਰ 'ਤੇ ਅਸੀਂ ਪ੍ਰਵਾਨ ਹੋ ਜਾਈਏ। ਆਓ ਪਿਆਰਿਓ, ਇਹ ਫੋਟੋਆਂ ਜਿਹੜੀਆਂ ਜਨਰੇਟ ਕੀਤੀਆਂ, ਕਈ ਵਾਰੀ ਹੋ ਸਕਦਾ ਆਪ ਜੀ ਨੂੰ ਲੱਗੇ ਗੁਰਬਾਣੀ ਨੂੰ ਪੂਰਾ ਸਮਝਾ ਨਹੀਂ ਪਾ ਰਹੀਆਂ, ਤਾਂ ਉਹ ਤਾਂ ਅਸੀਂ ਵੀ ਨਹੀਂ ਸਮਝਾ ਪਾਉਣਾ, ਕਿਉਂਕਿ ਗੁਰਬਾਣੀ ਅਗਾਧ ਬੋਧ ਹੈ। ਇਹ ਮਾਲਕ ਜੀ ਦੇ ਹੈਰਾਨੀ ਦੀ ਗੱਲ ਹੈ ਪਿਆਰਿਓ, ਬਚਪਨ ਤੋਂ ਸੁਣਦੇ ਸੀ ਕਿ ਗੁਰਬਾਣੀ ਅਗਾਧ ਬੋਧ ਹੁੰਦੀ ਹੈ, ਮਤਲਬ ਸੀ ਕਿ ਮਨੁੱਖੀ ਤਲ ਦੇ ਉੱਤੇ ਸਾਰੀਆਂ ਚੀਜ਼ਾਂ ਸਮਝੀਆਂ ਨਹੀਂ ਜਾ ਸਕਦੀਆਂ ਗੁਰਬਾਣੀ ਦੀਆਂ। ਆਪ ਜੀ ਸਭ ਵੀਰ ਭੈਣਾਂ ਜਾਣਦੇ ਹੋ, ਜਦੋਂ ਮਹਾਰਾਜ ਜੀ ਨੇ ਇਤਿਹਾਸ ਦੀ ਸੇਵਾ ਬਖਸ਼ੀ ਨਾ 7 ਕੁ ਸਾਲ ਪਹਿਲਾਂ, ਯਾਤਰਾਵਾਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਇੱਕ ਚੀਜ਼ ਪ੍ਰਤੱਖ ਰੂਪ 'ਚ ਦਿਖਾਈ ਦਿੱਤੀ ਕਿ ਇਕੱਲੀ ਗੁਰਬਾਣੀ ਅਗਾਧ ਬੋਧ ਨਹੀਂ ਹੈ, ਸਤਿਗੁਰ ਪਿਆਰੇ ਜੀ ਦਾ ਚੱਲਿਆ ਹੋਇਆ ਕਦਮ ਕਦਮ ਅਗਾਧ ਬੋਧ ਹੈ। ਉਹਨਾਂ ਦਾ ਇਕੱਲਾ ਇਕੱਲਾ ਕੌਤਕ ਅਗਾਧ ਬੋਧ ਹੈ, ਉਹਨਾਂ ਦਾ ਕਿਸੇ ਬੇਮੁੱਖ ਨੂੰ ਮਿਲਣਾ, ਉਸਨੂੰ ਗੁਰਮੁਖ ਬਣਾ ਦੇਣਾ, ਇਹ ਸਾਡੀ ਸਮਝ 'ਚ ਆਉਣ ਵਾਲੀਆਂ ਗੱਲਾਂ ਨਹੀਂ ਹਨ। ਉਸ ਪਿਆਰੇ ਨੇ ਕਦੋਂ ਕਿਹਦੇ 'ਤੇ ਖੁਸ਼ ਹੋ ਜਾਣਾ ਹੈ ਅਤੇ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਕਰ ਦੇਣੀਆਂ ਹੈ, ਕਿੱਥੇ ਕਿਹੜਾ ਵਰ ਦੇ ਦੇਣਾ ਹੈ, ਹੈਰਾਨੀ ਦੀ ਗੱਲ ਹੈ। ਅਗਲੇ ਸਾਲ ਪਿਆਰੇ ਜੀ ਲੈ ਕੇ ਆਏ ਅਤੇ ਆਪ ਜੀ ਕੋਲ ਲਿਸਟ ਬਣਾ ਕੇ ਲੈ ਕੇ ਆਵਾਂਗੇ। ਸੈਂਕੜੇ ਪਿੰਡ ਐਸੇ ਹਨ ਜਿਨ੍ਹਾਂ ਦੇ ਵਿੱਚ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਹੋਇਆ ਬੋਲ ਅੱਜ ਵੀ ਪ੍ਰਤੱਖ ਵਰਤ ਰਿਹਾ ਹੈ, ਭਾਵੇਂ 400 ਸਾਲ ਹੋ ਗਿਆ ਹੋਵੇ ਅਤੇ ਚਾਹੇ 500 ਸਾਲ ਹੋ ਗਿਆ ਹੋਵੇ। ਗੱਲ ਇਹ ਹੈ ਕਿ ਅਸੀਂ ਮਨੁੱਖੀ ਤਲ 'ਤੇ ਉਸਨੂੰ ਸਮਝ ਸਕੀਏ ਕਿ ਨਾ ਸਮਝ ਸਕੀਏ, ਪਰ ਆਓ ਗੁਰਬਾਣੀ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਜੋ ਸ਼ਬਦ ਪਿਆਰੇ ਸਤਿਗੁਰੂ ਜੀ ਬਖਸ਼ ਰਹੇ ਹਨ, ਨਾਲੇ ਤਾਂ ਆਪਾਂ ਰਲ ਕੇ ਥੋੜ੍ਹਾ ਗਾਵਾਂਗੇ, ਅਤੇ ਗਾਵਾਂਗੇ ਤਾਂ ਹੀ ਜੇ ਆਪ ਜੀ ਗਾਓਗੇ, ਨਹੀਂ ਤਾਂ ਅਸੀਂ ਇੱਕ ਅੱਧੀ ਵਾਰੀ ਗਾਉਣਾ ਹੈ, ਫਿਰ ਅਸੀਂ ਜੇ ਨਾ ਆਪ ਜੀ ਨੇ ਗਾਇਆ ਫਿਰ ਅਸੀਂ ਆਪਣਾ ਆਨੰਦ ਲੁੱਟਾਂਗੇ। ਮਹਾਰਾਜ ਜੀ ਕਿਰਪਾ ਕਰਨ, ਆਪ ਜੀ ਵੀ ਗਾਇਓ। ਜੀਵਨ ਦੀ ਖੇਡ, ਸਭ ਤੋਂ ਪਹਿਲਾਂ ਅੱਜ ਵੀ ਜੀਵ ਘਰਾਂ 'ਚ ਜਾਂਦੇ ਹਾਂ, ਰੋਜ਼ ਸੰਗਤ ਨੂੰ ਮਿਲਦੇ ਗਿਲਦੇ ਹਾਂ, ਜਿਸ ਨੂੰ ਮਿਲਦੇ ਹਾਂ ਉਹ ਕਨਫਿਊਜ਼ਡ ਜਿਹਾ ਹੀ ਮਿਲਦਾ ਹੈ, ਗੁਰਬਾਣੀ ਨੂੰ ਲੈ ਕੇ, ਸਿੱਖੀ ਨੂੰ ਲੈ ਕੇ, ਨਾਮ ਸਿਮਰਨ ਨੂੰ ਲੈ ਕੇ, ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ, ਹਰ ਘਰ ਦੇ ਵਿੱਚ ਪ੍ਰਸ਼ਨਾਂ ਦੀ ਲੜੀ ਲੱਗੀ ਰਹਿੰਦੀ ਹੈ। ਮੁੜ ਕੇ ਭਾਵੇਂ 6 ਘੰਟੇ ਬੈਠੇ ਰਹੋ, ਪ੍ਰਸ਼ਨ ਨਹੀਂ ਮੁੱਕਦੇ ਕਿ ਕਰਨਾ ਕੀ ਹੈ ਕਰਨਾ ਕੀ। ਹੈਰਾਨੀ ਦੀ ਗੱਲ ਹੈ ਕਿ ਪੂਰੇ ਸਤਿਗੁਰੂ ਜੀ ਮਿਲੇ ਅਧੂਰਿਆਂ ਨੂੰ ਅਤੇ ਅਸੀਂ ਫਿਰ ਅਧੂਰੇ ਹੀ ਤੁਰੇ ਫਿਰ ਰਹੇ ਹਾਂ, ਕਿਉਂਕਿ ਪਿਆਰੇ ਜੀ ਦੀ ਗੁਰਬਾਣੀ ਨੂੰ ਪੜ੍ਹ ਕੇ ਸ਼ਾਇਦ ਸਾਨੂੰ ਮੰਨਣਾ ਨਹੀਂ ਆਇਆ। ਦਾਤਾ ਜੀ ਮੁਆਫ ਕਰਨ। ਆਓ, ਇੱਕ ਕੋਸ਼ਿਸ਼ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹਦੇ ਵਿੱਚ ਇੱਕ ਹੀ ਸ਼ਬਦ ਹੈ ਅਸ਼ਟਪਦੀ ਰੂਪ, ਇਹਦੇ ਵਿੱਚ ਜੀਵਨ ਦੇ ਬਹੁਤ ਸਾਰੇ ਪਹਿਲੂ ਸਾਡੇ ਮਹਾਰਾਜ ਜੀਆਂ ਨੇ ਟੱਚ ਕੀਤੇ ਹਨ। ਆਪ ਜੀਆਂ ਨੇ ਇਹਨਾਂ ਨੂੰ ਸਮਝਣ ਦਾ ਤਰੀਕਾ ਕੀ ਹੈ, ਇਹ ਨਹੀਂ ਜਦੋਂ ਪੰਕਤੀ ਪੜ੍ਹਨੀ ਇਹ ਨਹੀਂ ਸੋਚਣਾ ਕਿ ਹਾਂ ਉਹ ਨਿਸ਼ਾਨ ਸਿੰਘ ਬੈਠਾ ਹੈ ਉਹਦੇ ਉੱਤੇ ਲੱਗਦੀ ਹੈ ਅਤੇ ਇੱਦਾਂ ਲੱਗਦੀ ਹੈ। ਇਹ ਅਕਸਰ ਸਾਡਾ ਗੁਰਬਾਣੀ ਪੜ੍ਹਨ ਦਾ ਤਰੀਕਾ ਹੈ ਕਿ ਜਦੋਂ ਪੰਕਤੀ ਪੜ੍ਹਦੇ ਹਾਂ ਨਾ ਕਿਸੇ ਹੋਰ ਦੀ ਮਨ 'ਚ ਵਿਚਾਰ ਲੈ ਆਉਂਦੇ ਹਾਂ। ਜਦੋਂ ਗੁਰਬਾਣੀ ਕੋਈ ਵੀ ਪੰਕਤੀ ਪੜ੍ਹਨੀ ਉੱਥੇ ਸਿਰਫ 2 ਹੋਣੇ ਚਾਹੀਦੇ ਹੈ, ਦਾਤਾ ਜੀ ਅਤੇ ਮੈਂ। ਦਾਤਾ ਜੀ ਜਿਹੜਾ ਬਾਣੀ ਪੜ੍ਹਨ ਵਾਲਾ ਹੈ ਨਾਲ, ਗੱਲ ਸਿਰਫ ਇੰਨੀ ਹੈ ਪਿਆਰੇ ਜੀ ਬੋਲ ਰਹੇ ਹਨ ਅਤੇ ਮੈਂ ਉਸ ਨੂੰ ਸਰਵਣ ਕਰਨਾ ਹੈ ਅਤੇ ਆਪਣੇ ਹਿਰਦੇ 'ਚ ਵਸਾਉਣਾ।
ਇਹ ਕਦੇ ਨਹੀਂ ਸੋਚਣਾ ਇਹ ਪੰਕਤੀ ਉਹਦੇ ਵਾਸਤੇ ਇੱਦਾਂ ਹੈ, ਉਹਦੇ ਵਾਸਤੇ ਇੱਦਾਂ ਹੈ। ਆਪਣੇ 'ਤੇ ਹਮੇਸ਼ਾ ਆਪਣੇ 'ਤੇ ਲਾ ਕੇ ਵੇਖਣੀ। ਜਿਹੜਾ ਆਪ ਜੀ ਅਕਸਰ ਸੰਗਤ ਕਹਿੰਦੀ ਹੈ ਗੁਰਬਾਣੀ ਪੜ੍ਹਦਿਆਂ ਚਿੱਤ ਨਹੀਂ ਲੱਗਦਾ, ਇਹ ਚਿੱਤ ਬਹੁਤ ਛੇਤੀ ਲੱਗਣਾ ਸ਼ੁਰੂ ਹੋ ਜਾਏਗਾ। ਆਓ ਪਿਆਰਿਓ, ਇਹ ਜੀਵਨ ਦੀ ਖੇਡ, ਇਸ ਨੂੰ ਟਾਈਟਲ ਦਿੱਤਾ ਹੈ ਕਿ ਇਸ ਨੂੰ ਸਮਝਣਾ ਭਾਈ ਖੇਡ। ਤੋਂ ਇੱਕ ਗੱਲ ਸਮਝ ਲੈਣਾ ਪਿਆਰਿਓ, ਜਦੋਂ ਵੀ ਖੇਡ ਹੁੰਦੀ ਕੋਈ ਜਿੱਤਦਾ ਹੈ ਅਤੇ ਕੋਈ ਹਾਰਦਾ ਹੈ। ਖੇਡ ਦਾ ਕੰਮ ਹੀ ਇਹ, ਉਹਦੇ ਵਿੱਚ ਕੋਈ ਜਿੱਤਦਾ ਹੈ ਅਤੇ ਕੋਈ ਹਾਰਦਾ ਹੈ। ਇਹ ਜੀਵਨ ਦੀ ਖੇਡ ਦਾ ਵੀ ਖੇਡ ਇੱਦਾਂ ਹੀ ਹੈ, ਇਹਦੇ ਵਿੱਚ ਵੀ ਕੋਈ ਜਿੱਤ ਜਾਂਦਾ ਹੈ, ਕੋਈ ਹਾਰ ਜਾਂਦਾ ਹੈ। ਵੈਸੇ ਤਾਂ ਮਹਾਰਾਜ ਜੀ ਦਾ ਬੋਲ ਸਵੇਰੇ ਰੋਜ਼ ਪੜ੍ਹਦੇ ਹੋ ਆਪ ਜੀ ਆਸਾ ਕੀ ਵਾਰ ਵਿੱਚ।

ਇੱਕ ਗੱਲ ਦੱਸੀ ਹੈ ਆਪ ਜੀ ਨੇ, ਇੱਕ ਗੁਰਬਾਣੀ ਦੀ ਪੰਕਤੀ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਂ ਇੱਕ ਗੁਰਬਾਣੀ ਦੀ ਪੰਕਤੀ ਇਕੱਲੀ ਵੀ ਸਾਨੂੰ ਤਾਰਨ ਦੇ ਸਮਰੱਥ ਹੈ, ਕਮਾ ਲਈਏ ਤਾਂ ਇੱਕ ਇੱਕ ਪੰਕਤੀ ਤੇ ਕਿੱਡੀ ਹੈਰਾਨੀ ਹੋਏਗੀ ਨਾ ਕਿ 1430 ਅੰਗਾਂ ਦਾ ਸਾਡੇ ਕੋਲ ਅਥਾਹ ਸਮੁੰਦਰ ਹੋਵੇ, ਨਿਤਨੇਮ ਵੀ ਕਰਦੇ ਹੋਈਏ, ਸਹਿਜ ਪਾਠ ਸਾਹਿਬ ਵੀ ਕਰਦੇ ਹੋਈਏ, ਅਖੰਡ ਪਾਠ ਸਾਹਿਬ ਦੀਆਂ ਲੜੀਆਂ ਵੀ ਚੱਲਦੀਆਂ ਹੋਣ, ਤੇ ਕਮਾਉਣ ਖੁਣੋ ਜੀ ਅਸੀਂ ਫੇਰ ਹਾਰ ਕੇ ਚਲੇ ਜਾਈਏ ਤੇ, ਕਿਉਂਕਿ ਜਿੱਤਣਾ ਕਮਾ ਕੇ ਆ। ਇਹ ਕਹਿ ਦਿੱਤਾ ਹੈ ਤੇਰੇ ਨਾਏ ਰੱਤੇ, ਰੱਤੇ ਦਾ ਮਤਲਬ ਰੰਗੇ ਗਏ, ਜਿਹੜੇ ਤੇਰੇ ਨਾਮ ਚ ਰੰਗੇ ਗਏ ਉਹ ਜਿੱਤ ਜਾਣਗੇ। ਹੁਣ ਪੰਕਤੀ ਪੜ੍ਹ ਲਈਏ, ਇਸ ਪੰਕਤੀ ਨੂੰ ਕੰਧ ਤੇ ਲਿਖ ਲਿਆ ਹੈ, ਟਾਸਕ ਬਣਾ ਲਿਆ ਹੈ, ਹੁਣ ਉਸਨੂੰ ਕਮਾਉਣਾ ਹੈ। ਚਾਹੇ ਇੱਕ ਸਾਲ ਲੱਗੇ, ਦੋ ਲੱਗਣ, ਪੰਜ ਲੱਗ ਜਾਣ, ਇਹ ਜੀਵਨ ਲੱਗ ਜਾਏ, ਜਿਸ ਦਿਨ ਜਾਵਾਂਗੇ ਕਹਾਂਗੇ ਦਾਤਾ ਜੀ ਦੇਖ ਤੇਰੀ ਆ ਪੰਕਤੀ ਕਮਾ ਕੇ ਆਏ, ਫਿਰ ਉਹ ਜਾਣੇ। ਆਓ ਪਿਆਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ, ਆਓ ਪਿਆਰੇ ਜੀ ਨੂੰ ਯਾਦ ਕਰੀਏ।

ਬਿਰਖ ਹੈ ਤਾਂ ਬਿਰਖ ਦਾ ਕੀ ਮਤਲਬ ਹੁੰਦਾ ਹੈ ਜੀ? ਸਿਰਫ ਇਸ ਕਰਕੇ ਭੈਣੋ, ਇਹ ਕੋਈ ਪੇਪਰ ਨਹੀਂ ਹੈ, ਗੱਲ ਸਿਰਫ ਇੰਨੀ ਹੈ, ਪਿਤਾ ਜੀ ਬੈਠੇ ਆ, ਆ ਉਹਨਾਂ ਦੇ ਧੀਆਂ ਪੁੱਤ ਬੈਠੇ, ਅਸੀਂ ਬੈਠ ਕੇ ਸਮਝਣਾ ਹੈ। ਬਿਰਖੇ ਅਸੀਂ ਕਿਉਂ ਕਿਹਾ ਕਿ ਕੀ ਹੁੰਦਾ ਹੈ? ਤਾਂ ਜੋ ਆਪ ਜੀ ਨਾਲ ਨਾਲ ਸੋਚੋ, ਕੱਲ ਨੂੰ ਘਰੇ ਜਾ ਕੇ ਗੁਰਬਾਣੀ ਪੜੋਗੇ ਨਾ, ਜਦੋਂ ਗੁਰਬਾਣੀ ਦੀ ਸਮਝ ਆਏਗੀ ਨਾ, ਰੋਡ ਤੇ ਜਾਂਦੇ ਹੋਈਏ ਸਾਈਨ ਬੋਰਡ ਪੜਿਆ ਹੈ, ਸਮਝ ਆਈ ਤੇ ਖੁਸ਼ੀ ਲੱਗੀ ਹੈ। ਸਾਈਨ ਬੋਰਡ ਕਿਸੇ ਹੋਰ ਭਾਸ਼ਾ ਚ ਲਿਖਿਆ ਹੋਵੇ, ਪੜਿਆ ਸਮਝ ਵੀ ਨਾ ਆਵੇ ਤੇ ਬੰਦਾ ਉਦਾਸ ਹੋ ਜਾਂਦਾ ਹੈ। ਜਦੋਂ ਗੁਰਬਾਣੀ ਪੜਿਆ ਸਮਝ ਨਾ ਆਵੇ ਤੇ ਮਨੁੱਖ ਉਦਾਸ ਹੋ ਜਾਂਦਾ ਹੈ। ਸਮਝਾਂਗੇ ਤਾਂ ਪ੍ਰੇਮ ਪੈਦਾ ਹੋਏਗਾ। ਤੇ ਬਿਰਖ ਹੈ ਦਾ ਮਤਲਬ ਰੁੱਖ, ਦਰਖਤ, ਫੋਟੋ ਚ ਵੀ ਲੱਗਾ ਹੋਇਆ। ਹੇਠ ਦਾ ਮਤਲਬ ਥੱਲੇ, ਸਭ, ਸਭ ਕੌਣ ਹੈ ਜੀ? ਸਭ ਜੰਤ ਇਕੱਠੇ। ਤੇ ਇੱਥੇ ਹੁਣੇ ਪੰਕਤੀ ਤੇ ਸਾਡੇ ਵਾਸਤੇ ਹੈ, ਸਾਨੂੰ ਕਿਹਾ ਹੈ। ਤੇ ਬਿਰਖ ਹੈ ਦਾ ਇੱਥੇ ਵੈਸੇ ਮਤਲਬ ਧਰਤੀ ਕੱਢ ਲਓ ਪਿਆਰੇ, ਕਿਉਂਕਿ ਅਸੀਂ ਤੇ ਬਿਰਖ ਦੇ ਇਹ ਪੰਛੀਆਂ ਦੀ ਉਦਾਹਰਨ ਦਿੱਤੀ ਹੈ ਤੇ ਸਮਝਾਇਆ ਸਾਨੂੰ ਜਾ ਰਿਹਾ। ਉਦਾਹਰਨ ਪੰਛੀਆਂ ਦੀ ਹੈ ਤੇ ਸਮਝਾਇਆ ਸਾਨੂੰ ਜਾ ਰਿਹਾ ਹੈ। ਕਹਿੰਦੇ

ਕੁਝ ਗਰਮ ਗਰਮ ਬੋਲ ਬੋਲਦੇ ਹਨ। ਤੱਤੇ ਦਾ ਕੀ ਮਤਲਬ? ਫਿੱਕੇ ਬੋਲ, ਕੌੜੇ ਬੋਲ, ਲਾ ਕੇ ਕਿਸੇ ਨੂੰ ਗੱਲ ਕਰਨਾ, ਕਿਸੇ ਦੇ ਹਿਰਦੇ ਨੂੰ ਦਿਖਾਉਣ ਵਾਲੇ ਬੋਲ ਬੋਲਦੇ ਹਨ। ਕਹਿੰਦੇ ਕੁਝ ਪੰਛੀ ਜਿਹੜੇ ਹਨ ਉਹ ਹਿਰਦੇ ਨੂੰ ਦਿਖਾਉਣ ਵਾਲੇ ਬੋਲ। ਅੱਛਾ, ਇੱਥੇ ਪੰਛੀ ਕੌਣ ਹੈ ਜੀ? ਮੈਂ। ਆਪਾਂ ਹਰ ਪੰਕਤੀ ਨੂੰ ਆਪਣੇ ਤੇ ਲਾਉਣਾ ਹੈ, ਪੰਛੀ ਮੈਂ। ਤੇ ਮਹਾਰਾਜ ਕਹਿੰਦੇ, ਪੁੱਤਰਾ ਉਹ ਧੀਏ ਗੱਲ ਨੂੰ ਸਮਝ, ਇਹ ਦੁਨੀਆ ਇੱਕ ਦਰਖਤ ਵਾਂਗ ਹੈ ਤੇ ਇੱਥੇ ਬਹੁਤ ਸਾਰੇ ਜੰਤ ਹਨ, ਮਤਲਬ ਬਹੁਤ ਸਾਰੇ ਮਨੁੱਖ ਹਨ। ਤੇ ਕਹਿੰਦੇ ਉਹ ਤੈਨੂੰ ਪੈਰ ਪੈਰ ਤੇ ਮਿਲਣਗੇ। ਕਿੱਦਾਂ ਕਿੱਦਾਂ ਦੇ? ਕੁਛ ਫਿੱਕੇ ਬੋਲ ਬੋਲਣ ਵਾਲੇ ਜਿਹੜੇ ਤੇਰੇ ਲਾਗੋ ਲੰਘਣਗੇ ਤੇ ਕੌੜਾ ਜਿਹਾ ਤੀਰ ਵਰਗਾ ਬੋਲ ਬੋਲ ਕੇ ਜਾਣਗੇ, ਤੇਰਾ ਹਿਰਦਾ ਛਾਨਣੀ ਕਰ ਜਾਣਗੇ। ਤੇ ਕੋਈ ਹੋ ਸਕਦਾ ਲਾਗੋ ਹੋਰ ਲੰਘੇ ਜਿਹੜਾ ਮਿੱਠੇ ਬੋਲ ਬੋਲਣਾ ਵਾ ਹੋਵੇ, ਤੇ ਕੋਈ ਹੋ ਸਕਦਾ ਲਾਗੋ ਹੋਰ ਲੰਘੇ ਜਿਹੜਾ ਮਿੱਠੇ ਬੋਲ ਬੋਲਣਾ ਵਾ ਹੋਵੇ, ਤੇ ਜਦੋਂ ਉਹ ਬੋਲੇਗਾ ਤੇਰਾ ਹਿਰਦਾ ਸ਼ਾਂਤ ਹੋ ਜਾਏਗਾ। ਕਿੱਦਾਂ ਦੇ?

ਅਸਤ ਕੀ ਹੁੰਦਾ ਹੈ ਜੀ? ਕਹਿੰਦੇ ਸੂਰਜ ਅਸਤ ਹੋ ਗਿਆ। ਅਸਤ ਦਾ ਮਤਲਬ ਹੈ ਡੁੱਬ ਜਾਣਾ। ਇਹੀ ਕਹਿੰਦੇ ਸੂਰਜ ਡੁੱਬ ਜਾਣਾ। ਉਦੋਤ ਹੁੰਦਾ ਹੈ ਸੂਰਜ ਦਾ ਚੜ ਜਾਣਾ। ਪੰਛੀ ਦਰਖਤ ਦੇ ਉੱਤੇ ਦਿਨ ਚ ਨਹੀਂ ਇਕੱਠੇ ਹੁੰਦੇ, ਤੁਸੀਂ ਗੌਰ ਕਰੋ। ਦਿਨ ਤੇ ਉਹ ਆਪੋ ਆਪਣਾ ਖਾਣਾ ਲੱਭ ਰਹੇ ਆ, ਉੱਡਦੇ ਫਿਰਦੇ ਦੂਜੇ ਪਾਸੇ, ਇਹ ਸ਼ਾਮ ਨੂੰ ਇਕੱਠੇ ਹੁੰਦੇ ਆ। ਇੱਥੇ ਸਾਡੇ ਜੀਵਨ ਨੂੰ ਮਹਾਰਾਜ ਜੀ ਨੇ ਇੱਕ ਰਾਤ ਵਾਂਗ ਦਿਖਾਇਆ। ਰਾਤ ਵਾਂਗ ਕਹਿੰਦੇ ਰਾਤ ਜਿਵੇਂ ਪਈ ਤੇ ਪੰਛੀ ਇਕੱਠੇ ਹੋ ਗਏ, ਸਵੇਰੇ ਸੂਰਜ ਚੜਿਆ, ਅਸਤ ਉਦੋਤ ਭਇਆ, ਸੂਰਜ ਚੜ ਗਿਆ ਤੇ ਕੀ ਹੋਇਆ, ਉੱਠ ਚੱਲੇ, ਉੱਡ ਪਏ ਅਗਲੇ ਸਫਰਾਂ ਦੇ ਵਿੱਚ। ਇੱਦਾਂ ਹੀ ਕਹਿੰਦੇ ਤੇਰੇ ਵੀ ਜੀਵਨ ਦੀ ਰਾਤ ਇੱਕ ਦਿਨ ਮੁੱਕ ਜਾਣੀ ਹੈ ਤੇ ਤੂੰ ਵੀ ਇੱਥੋਂ ਹੀ ਉੱਠ ਕੇ ਚਲੇ ਜਾਣਾ।

ਔਦ ਉਮਰ ਜਿਵੇਂ ਜਿਵੇਂ ਉਮਰ ਬਤੀਤ ਹੋ ਜਾਣੀ ਹੈ ਕਹਿੰਦੇ ਤੂੰ ਉੱਡ ਕੇ ਚਲਿਆ ਜਾਣਾ ਹੈ। ਆ ਦਰਖਤ ਦੇ ਥੱਲੇ ਜਿਵੇਂ ਬਹੁਤ ਸਾਰੇ ਪੰਛੀ ਹੈ ਇੱਦਾਂ ਹੀ ਇਸ ਧਰਤੀ ਤੇ ਅਸੀਂ ਹਾਂ। ਕੋਈ ਕੌੜੇ ਬੋਲ ਬੋਲੀ ਜਾਂਦਾ ਹੈ, ਕੋਈ ਮਿੱਠੇ ਬੋਲ ਬੋਲੀ ਜਾਂਦਾ। ਅੱਛਾ ਜੇ ਹੁਣ ਆਪ ਜੀ ਨੂੰ ਇੱਕ ਆਪਸ਼ਨ ਦਿੱਤੀ ਜਾਵੇ ਅੱਜ, ਵੈਸੇ ਤੇ ਆਪਣੇ ਜੀਵਨ ਚ ਮਾਫ ਕਰਨਾ ਜੇ ਅੰਦਰ ਨੂੰ ਝਾਤੀ ਮਾਰੀ ਅਸੀਂ ਸਾਰੇ ਨੇ ਕੌੜੇ ਬੋਲ ਕਿਤੇ ਨਾ ਕਿਤੇ ਬੋਲੇ ਆ ਤੇ ਮਿੱਠੇ ਬੋਲ ਵੀ ਕਿਤੇ ਨਾ ਕਿਤੇ ਬੋਲੇ ਆ, ਕਿਉਂ ਜੀ? ਅੱਛਾ ਇੰਨੀ ਕੁ ਪੰਕਤੀ ਚੋਂ ਜੇ ਹੋਰ ਕੋਈ ਸਿਧਾਂਤ ਨਾ ਵੀ ਸਮਝੀਏ ਤੇ ਹੁਣ ਆਪਣਾ ਦਿਲ ਕਰ ਰਿਹਾ ਕਿ ਮੈਂ ਅੱਜ ਤੋਂ ਬਾਅਦ ਚ ਕੀ ਕਰਿਆ ਕਰਾਂ, ਕੌੜੇ ਬੋਲ ਬੋਲਿਆ ਕਰਾਂ? ਨਹੀਂ ਨਾ, ਹੁਣ ਮਨ ਕਰ ਰਿਹਾ ਕਿ ਨਹੀਂ ਮਹਾਰਾਜ ਮੈਂ ਉਸ ਕੈਟਾਗਰੀ ਚ ਨਹੀਂ ਰਹਿਣਾ ਚਾਹੁੰਦਾ ਜਿਹੜੇ ਕੌੜ ਬੋਲੇ ਬੋਲ ਬੋਲਣ ਵਾਲੇ ਹਨ, ਹੋਰ ਕੁਛ ਨਹੀਂ ਤੇ ਕਮ ਸੇ ਕਮ ਮਿੱਠੇ ਬੋਲ ਬੋਲਿਆ ਕਰਾਂ। ਇਹ ਇੱਕ ਉਪਦੇਸ਼ ਮਿਲ ਗਿਆ ਆਪਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ। ਕਹਿੰਦੇ ਅਸਤ ਉਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਔਦ ਵਿਹਾਣੀ ਆ, ਜਿਵੇਂ ਜਿਵੇਂ ਉਮਰਾਂ ਨਿਕਲ ਜਾਣੀ ਹੈ। ਤੇ ਫਿਰ ਹੁਣ ਇਸ ਉਮਰਾਂ ਦੇ ਵਿੱਚ ਅਸੀਂ ਕੀਤਾ ਕੀ ਹੈ? ਆਪਣੇ ਆਪਣੇ ਅੰਦਰ ਝਾਤੀ ਮਾਰਨੀ ਪਿਆਰੇ ਸਤਿਗੁਰੂ ਤੱਤੀਆਂ ਤਵੀਆਂ ਤੇ ਸੱਜਣ ਵਾਲੇ, ਸਮਝਾਉਣ ਦਾ ਢੰਗ ਬੜਾ ਅਨੋਖਾ ਹੈ। ਸਾਨੂੰ ਬੜਾ ਦੁੱਖ ਲੱਗਦਾ ਜਦੋਂ ਸੰਗਤ ਕਹਿੰਦੀ 20-20 ਸਾਲ ਹੋ ਗਏ ਸਾਡਾ ਗੁਰਬਾਣੀ 'ਚ ਚਿੱਤ ਨਹੀਂ ਲੱਗਦਾ। ਅਸੀਂ ਕਹਿੰਦੇ ਤੁਸੀਂ ਇੱਕ ਸ਼ਬਦ ਨੂੰ ਕਿਤੇ ਰੀਝ ਨਾਲ ਪੜਿਆ ਹੁੰਦਾ ਨਾ ਤੇ ਤੁਹਾਡਾ ਚਿੱਤ ਬਾਹਰ ਨਹੀਂ ਸੀ ਨਿਕਲਣਾ। ਤੁਸੀਂ ਕਹਿੰਦੇ ਚਿੱਤ ਲੱਗਦਾ ਨਹੀਂ, ਅਸੀਂ ਕਹਿੰਦੇ ਚਿੱਤ ਟੁੱਟਣਾ ਨਹੀਂ ਸੀਗਾ। ਕਿਉਂ ਨਹੀਂ ਪੜਦੇ ਭਾਈ? ਬਸ ਇਕੱਲੇ ਇਕੱਲੇ ਅੱਖਰ ਨੂੰ ਵਾਚਣਾ ਸ਼ੁਰੂ ਕਰ ਦਈਏ। ਮਹਾਰਾਜ ਜੀ ਦੇ ਬੋਲ ਇਹ ਗੱਲਾਂ ਹਨ। ਗੁਰਬਾਣੀ ਦਾ ਪੜਨ ਦਾ ਢੰਗ ਕੀ ਹੈ? ਕਾਲੀ ਨਹੀਂ ਪੜਨੀ, ਕਾਲੀ ਨਹੀਂ ਕਰਨੀ ਕਿ ਬਿਰਖੇੜ ਸਮਝਣ ਤੇ ਕੱਟੇ ਜਿਉਂ, ਏਦਾਂ ਨਹੀਂ ਪੜਨਾ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬੋਲ ਆ, ਉਹਨਾਂ ਏਦਾਂ ਥੋੜੀ ਬੋਲੇ ਹੋਣਗੇ ਜਦੋਂ ਪਹਿਲੀ ਵਾਰੀ ਬੋਲੇ ਹੋਣਗੇ। ਕਿੰਨੇ ਪਿਆਰ ਚ ਹੋਣਗੇ, ਮੰਨ ਲਓ ਸਰੂਪ ਉਹਨਾਂ ਲਿਖਾਏ ਰਾਮਸਰ ਸਾਹਿਬ ਤੇ ਮੰਨ ਲਓ ਉਦਣ ਹੀ ਉਚਾਰਨ ਕੀਤਾ ਸੀ, ਇੱਕ ਉਦਾਹਰਨ ਲੈ ਰਹੇ ਹਾਂ। ਤੇ ਉਹ ਜਦੋਂ ਭਾਈ ਗੁਰਦਾਸ ਜੀ ਲਿਖਦੇ ਹੋਣਗੇ ਤੇ ਸਾਡੇ ਕੋਲ ਤਾਂ ਰਸਨਾ ਹੀ ਨਹੀਂ ਹੈਗੀ ਜਿਹੜੇ ਨਾਲ ਉਹ ਪਿਆਰ ਚ ਹੋਣਗੇ। ਹੋਸ ਦਾ ਅੱਖਾਂ ਬੰਦ ਹੋਣ, ਨੈਣਾ ਚੋਂ ਨੀਰ ਵਗਦਾ ਹੋਵੇ, ਪ੍ਰੇਮ ਨਾਲ ਭਰੇ ਹੋਣ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੰਦਰੋਂ ਬਾਹਰੋਂ। ਤੇ ਜਦੋਂ ਉਹਨਾਂ ਨੇ

ਜੇ ਬੋਲ ਮਹਾਰਾਜ ਅੱਗੇ ਪਤਾ ਕੀ ਕਹਿੰਦੇ ਪਿਆਰੇ ਹੋ ਧਿਆਨ ਦੇਣਾ ਕਹਿੰਦੇ ਫਿਰ ਇਸ ਦੁਨੀਆਂ ਚ ਬਹੁਤ ਸਾਰੇ ਪਾਪ ਕਰਨ ਵਾਲੇ ਹਨ ਆਪਣੇ ਆਪਣੇ ਅੰਦਰ ਝਾਤੀ ਮਾਰਨੀ

ਅਜਰਾਇਲ ਮੌਤ ਦਾ ਫਰਿਸ਼ਤਾ ਕੋਹਦਾ ਹੈ, ਕੋਹਣਾ ਕੀ ਹੁੰਦਾ ਪਿਆਰਿਓ? ਦੁੱਖ ਦੇਣਾ, ਦੁੱਖ ਦੇਣਾ। ਆ ਵੇਖੋ ਨਾ ਪਿਆਰਿਓ, ਕਿਤੇ ਹੱਸਦੇ ਖੇਡਦੇ ਹੋਈਏ ਨਾ ਪਰਿਵਾਰ ਚ ਬੈਠੇ ਆ, ਭੈਣ ਭਰਾ ਬੱਚੇ ਅਕਸਰ ਆਪਸ ਚ ਖੇਡਦੇ ਹੋਈਏ, ਵੱਡੇ ਵੀ ਹੋਈਏ, ਤੇ ਕਿਤੇ ਹੱਸਦੇ ਖੇਡਦੇ ਹੋਈ ਤੇ ਕਿਤੇ ਕੋਈ ਨਾ ਕਿਸੇ ਦੀ ਉਂਗਲ ਮਾਰ ਕੇ ਕੁਤਕਤਾਰੀ ਕੱਢਦਾ ਹੈ, ਕੋਈ ਕਿਸੇ ਨਾਲ ਲਾਡੀਆਂ ਕਰਨ ਦੇ ਢੰਗ ਹੁੰਦੇ ਆ। ਮੰਨ ਲਓ ਕਿ ਲੈ ਕੇ ਜਾ ਰਹੇ ਆ ਫਰਿਸ਼ਤੇ ਜਮ, ਤੇ ਬੰਦੇ ਨੂੰ ਰਾਹ ਚ ਹੀ ਪਾਉਣਾ ਸ਼ੁਰੂ ਕਰ ਦਿੰਦੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਤੇ ਹੁੰਦਾ ਹੀ ਹੈ, ਚਿੱਠਾ ਸਾਰਾ ਮਿਲਿਆ ਹੁੰਦਾ। ਕਹਿੰਦੇ ਪਾਪਾਂ ਦਾ ਤੇਰਾ ਇੱਥੇ ਹੀ ਖੇਡ ਵਾਪਰਨੀ ਸ਼ੁਰੂ ਹੋ ਜਾਣੀ ਹੈ। ਪਾਪ ਕਰੇਂਦੜ ਸਰ ਪਰ ਮੁੱਠੇ, ਅਜਰਾਇਲ ਫੜੇ ਫੜ ਕੁੱਠੇ।

ਅੱਛਾ ਆਪ ਜੀ ਪ੍ਰੇਮ ਨਾਲ ਗਾਓਗੇ ਤੇ ਅਰਥ ਵਿਚਾਰਨ ਦੀ ਲੋੜ ਨਹੀਂ ਪਏਗੀ। ਆਪ ਜੀ ਗੌਰ ਕਰਨਾ, ਇਹ ਘਰੇ ਵੀ ਕਰਕੇ ਵੇਖਣੇ ਅਭਿਆਸ, ਕਾਹਲੀ ਨਹੀਂ ਕਰਨੀ। ਗੁਰਬਾਣੀ ਦੇ ਇਕੱਲੇ ਇਕੱਲੇ ਅੱਖਰ ਨੂੰ ਪ੍ਰੇਮ ਨਾਲ ਗਾਉਣਾ, ਬਹੁਤਾ ਅਰਥ ਅੰਦਰ ਆਪਣੇ ਆਪ ਹੀ ਸਾਫ਼ ਹੋ ਜਾਏਗਾ, ਸਮਝ ਆ ਜਾਏਗੀ। ਕਹਿੰਦੇ ਦੋਜਕ ਕੀ ਹੈ ਜੀ, ਦੋਜਕ ਕੀ ਹੈ, ਸਵਰਗ ਨਰਕ। ਦੋਜਕ ਪਾਏ ਸਿਰਜਣਹਾਰ, ਸਿਰਜਣਹਾਰਾ ਕੌਣ ਹੈ, ਜਿਹਨੇ ਪੈਦਾ ਕੀਤਾ ਸੀ। ਆਪਾਂ ਕਹਿੰਦੇ ਹਾਂ ਨਾ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਆਪਾਂ ਆਪਣੀ ਮਰਜ਼ੀ ਨਾਲ ਨਹੀਂ ਆਏ ਪਿਆਰੇ ਹੋ, ਨਾ ਅਸੀਂ ਮਾਤਾ ਪਿਤਾ ਚੂਜ਼ ਕੀਤੇ, ਨਾ ਬੱਚੇ ਨੇ ਮਾਤਾ ਪਿਤਾ ਨੇ ਬੱਚਾ ਚੂਜ਼ ਕੀਤਾ। ਇਹ ਤਾਂ ਸਾਰੀ ਖੇਡ ਪਿੱਛੋਂ ਚੱਲ ਰਹੀ। ਕੀ ਪੜ੍ਹਦੇ ਹੋ, ਹਰੇ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ। ਕਹਿੰਦੇ ਇਹ ਸਿਰਜਣਹਾਰ ਹੈ ਜਿਹਨੇ ਪੈਦਾ ਕੀਤਾ ਸੀ। ਹੈਰਾਨੀ ਦੀ ਗੱਲ ਹੈ, ਇਸ ਦੁਨੀਆ 'ਚ ਕੋਈ ਪਿਤਾ ਐਸਾ ਨਹੀਂ ਹੈ ਜਿਹੜਾ ਆਪਣੇ ਬੱਚੇ ਨੂੰ ਦੁਖੀ ਵੇਖਣਾ ਚਾਹੁੰਦਾ ਹੋਵੇ। ਫਿਰ ਕਿੱਦਾਂ ਹੋ ਸਕਦਾ ਕਿ ਪਰਮੇਸ਼ਰ ਜੀ ਸਾਨੂੰ ਦੁਖੀ ਵੇਖਣਾ ਚਾਹੁੰਦੇ ਹੋ? ਪਰ ਪਿਤਾ ਮਾਤਾ ਦੇ ਜਿਉਂਦੇ ਜੀ ਜਦੋਂ ਬੱਚਾ ਗਲਤ ਕੰਮ ਕਰਦਾ ਹੈ ਤਾਂ ਉਹਦੇ ਜੀਵਨ 'ਚ ਦੁੱਖ ਹੀ ਨਿਕਲਦਾ ਹੈ। ਇਹੀ ਖੇਡ ਇੱਥੇ ਹੈ। ਕਹਿੰਦੇ ਮੈਂ ਤਾਂ ਤੈਨੂੰ ਪੈਦਾ ਕੀਤਾ ਸੀ ਨਾਮ ਸਿਮਰਨ ਕਰਕੇ ਸੁੱਖ ਲੈਣ ਵਾਸਤੇ। ਆ ਹੁਣੇ ਸ਼ਬਦ ਪੜ੍ਹ ਰਹੇ ਸੀ, ਉਚਾਰ ਰਹੀ ਸੀ ਅਖੀਰ 'ਚ ਪੰਕਤੀਆਂ ਰਹਿਰਾ ਸਾਹਿਬ ਕੀ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਉਹਦੇ ਨਾਲ ਹੋਣਾ ਕੀ ਜੀ, ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਏ। ਗੌਰ ਕਰਿਓ, ਗੁਰਬਾਣੀ 'ਚ ਆਪ ਜੀ ਪੜ੍ਹਿਓ, ਬਹੁਤ ਥਾਵਾਂ 'ਤੇ ਪੰਕਤੀਆਂ ਆਉਣਗੀਆਂ। ਮਹਾਰਾਜ ਜੀ ਨੇ ਉੱਥੇ ਗਰੰਟੀ ਦਿੱਤੀ ਹੈ ਕਿ ਪੁੱਤਰ ਜੀ ਸਿਮਰਨ ਦੇ ਨਾਲ ਸਾਰੇ ਦੇ ਸਾਰੇ ਦੁੱਖ ਦੂਰ ਹੋਣਗੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ। ਪੁੱਛੀਏ ਮਹਾਰਾਜ ਜੀ ਫਿਰ ਕੀ ਹੋਊਗਾ, ਤੁਸੀਂ ਤੇ ਕਹਿ ਦਿੱਤਾ ਹੈ ਕਿ ਤੂੰ ਹਰ ਵੇਲੇ ਪਰਮੇਸ਼ਰ ਜੀ ਦਾ ਜਪ ਕਰਿਆ ਕਰ, ਨਾਲ ਰਿਹਾ ਕਰ। ਮਹਾਰਾਜ ਜੀ ਮੈਂ ਤੇ ਕੰਮ ਵੀ ਕਰਨਾ ਹੈ, ਮੇਰਾ ਤੇ ਆਹ ਕਰਨ ਵਾਲਾ, ਰਿਸ਼ਤੇਦਾਰੀਆਂ, ਆਹ ਸਾਰਾ ਕੁਛ ਹੈ। ਪਿਆਰੇ ਜੀ ਪੁੱਛੀਏ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਕਿਉਂ ਕਹਿੰਦੇ ਜੇ ਕਿ ਹਰ ਵੇਲੇ ਨਾਮ ਦੇ ਨਾਲ ਜੁੜ ਕੇ ਰਿਹਾ ਕਰ ਆਪਣੇ ਮਨ ਨੂੰ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਤੇ ਮਹਾਰਾਜ ਜੀ ਦਾ ਜਵਾਬ ਕੀ ਆਉਂਦਾ ਹੈ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਕਿੰਨੇ ਕਿੰਨੇ ਬਾਕੀ ਕਿੰਨੇ ਮਗਰ ਰਹਿ ਗਏ ਜੀ ਦੁੱਖ? ਜੀਰੋ। ਗਰੰਟੀ ਹੈ, ਆਪ ਜੀ ਗੁਰਬਾਣੀ ਨੂੰ ਪੜ੍ਹ ਪੜ੍ਹ ਕੇ ਵੇਖਿਓ, ਸਭ ਦੀ ਗੱਲ ਬਹੁਤ ਜ਼ਿਆਦਾ ਆਉਣੀ। ਜਦੋਂ ਪਿਆਰੇ ਜੀ ਨੇ ਸਿਮਰਨ ਨੂੰ ਦੁੱਖ ਨੂੰ ਇਕੱਠੀ ਗੱਲ ਆਉਣੀ ਤੇ ਨਾਲ ਲਿਖਿਆ ਹੋਏਗਾ ਪੁੱਤ ਗਰੰਟੀ ਮੇਰੀ ਕੀ ਹੈ। ਅਸੀਂ ਤਾਂ ਹੁਣ ਗੁਰੂ ਅਮਰਦਾਸ ਸਾਹਿਬ ਜੀ ਤੇ ਸਾਡਾ ਭਰੋਸਾ ਨਾ ਰਿਹਾ, ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲਾਂ ਤੇ ਸ਼ਾਇਦ ਭਰੋਸਾ ਨਹੀਂ ਹੈ। ਪਰ ਮਹਾਰਾਜ ਜੀ ਨੇ ਲਿਖ ਲਿਖ ਕੇ ਗਰੰਟੀਆਂ ਦਿੱਤੀਆਂ ਹਨ ਕਿ ਜਿਸ ਸਿਮਰਤ ਸੁੱਖ ਹੋਏ ਸਗਲੇ ਦੁੱਖ ਜਾਏ। ਸਾਰੇ ਦੇ ਸਾਰੇ ਦੁੱਖਾਂ ਦੀ ਗਰੰਟੀ, ਇੱਧਰ ਵੀ ਸਾਰੇ ਦੇ ਸਾਰੇ ਦੁੱਖਾਂ ਦੀ ਗਰੰਟੀ। ਮਹਾਰਾਜ ਜੀ ਕਿਰਪਾ ਕਰ, ਆਓ ਪਿਆਰੇ। ਕਹਿੰਦੇ ਦੋਜਕ ਪਾਏ ਸਿਰਜਣ ਹਾਰੇ ਲੇਖਾ ਮੰਗੈ ਬਾਣੀਆਂ। ਬਾਣੀਆਂ ਕਿਹਨੂੰ ਕਿਹਾ ਇੱਥੇ, ਕਿਹਨੂੰ ਕਿਹਾ ਜੀ? ਲੇਖਾ ਕੌਣ ਕਰਦਾ ਹੈ? ਧਰਮ ਰਾਏ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁੱਖ ਲੈ ਕੇ ਜਾਹੇਗਾ। ਆਪਾਂ ਪੜ੍ਹਦੇ ਹਾਂ ਨਾ, ਮਹਾਰਾਜ ਕਿਰਪਾ ਕਰੇ, ਆਓ ਅੱਗੇ ਚੱਲੀਏ। ਕਹਿੰਦੇ ਜਦੋਂ ਹੁਣ ਸੁਰਤ ਖਿੰਡਦੀ ਕਿੱਥੇ ਆ? ਹੁਣੇ ਵੀ ਕਿਤੇ ਘਰੇ ਬੈਠੇ ਵਿਚਾਰ ਕਰ ਰਹੇ ਸੀ, ਕਹਿੰਦੇ ਸੁਰਤ ਖਿੰਡਦੀ ਹੈ, 1% ਉੱਥੇ ਉੱਥੇ ਉੱਥੇ ਉੱਥੇ। ਮੰਨ ਲਓ ਮੈਂ 100 ਦੋਸਤ ਬਣਾਵਾਂ, 1% ਦੋਸਤਾਂ ਸਾਰਿਆਂ ਨੂੰ ਸੁਰਤ 'ਚ ਬਿਠਾ ਲਿਆ ਤੇ ਮਗਰ ਕੀ ਰਹਿ ਗਿਆ ਵਾਹਿਗੁਰੂ ਜੀ ਵਾਸਤੇ? 0%। ਹੁਣ ਜਪਜੀ ਸਾਹਿਬ ਪੜ੍ਹਦਾ ਤੇ ਕਹਿੰਦਾ ਸੁਰਤ 'ਚ ਟਿਕਦਿਆ ਨਹੀਂ ਜਪਜੀ ਸਾਹਿਬ, ਕਿਉਂ ਭਾਈ? ਪਹਿਲਾਂ ਤੇ ਭਰਿਆ ਪਿਆ ਸਾਰਾ ਕੁਛ, ਥੋੜ੍ਹਾ ਬਹੁਤਾ ਥਾਂ ਤਾਂ ਖਾਲੀ ਕਰ। ਮਹਾਰਾਜ ਕਿਰਪਾ ਕਰੇ, ਕਹਿੰਦੇ ਜਿਹੜੇ ਤੂੰ ਸੁਰਤ 'ਚ ਬਿਠਾਈ ਬੈਠਾ ਹੈ ਇਹਨਾਂ 'ਚੋਂ ਤੇਰੇ ਨਾਲ

ਕੋਈ ਭੈਣ ਭਰਾ ਉੱਥੇ ਕੰਮ ਨਹੀਂ ਆਉਣਾ, ਰਿਸ਼ਤੇਦਾਰ ਨਹੀਂ ਆਉਣਾ। ਜਹ ਮਾਤ ਪਿਤਾ ਸੁੱਤ ਮੀਤ ਨਾ ਪਾਈ ਮਨ, ਊਹਾਂ ਨਾਮ ਤੇਰੇ ਸੰਗ ਸਹਾਈ। ਸੰਗ ਨਾ ਕੋਈ ਭਈਆ ਬੇਬਾ, ਆ ਵਾਪਰ ਨਹੀਂ ਇੱਕ ਦਿਨ ਕਹਿੰਦੇ ਤੇਰੇ ਨਾਲ।

ਇੱਕ ਗੱਲ ਹੋਰ ਕਹੀਏ, ਅੱਜ ਕੋਈ ਗੱਲ ਨਹੀਂ, ਅੱਜ ਆਪ ਜੀ ਪੜ੍ਹ ਲਓ ਇੱਦਾਂ, ਪਰ ਜਦੋਂ ਘਰੇ ਪੜ੍ਹਨਾ ਹੈ ਇਸ ਆਵਾਜ਼ ਦੇ ਨਾਲ ਆਨੰਦ ਨਹੀਂ ਜੇ ਆਉਣਾ, ਇਹ ਵੀ ਤੁਹਾਨੂੰ ਦੱਸ ਦਿੰਦੇ ਨੇ। ਜੇ ਆਨੰਦ ਲੈਣਾ ਹੈ ਨਾ ਤੇ ਇੱਕ ਪੰਕਤੀ ਕਮਾਉਣੀ ਸ਼ੁਰੂ ਕਰ ਦਿਓ, ਗਾਵੈ ਕੋ ਤਾਣ ਹੋਵੇ ਕਿਸੇ ਤਾਣ। ਗੁਰਬਾਣੀ ਨੂੰ ਤਾਣ ਨਾਲ ਗਾਉਣਾ ਹੈ, ਰੀਝ ਦੇ ਨਾਲ ਗਾਉਣਾ ਹੈ। ਉਹ ਇਹ ਇੱਦਾਂ ਨਹੀਂ ਗਾਉਣਾ, ਇੱਦਾਂ ਜੇ ਇਕੱਠੇ ਜੇ ਹੋ ਕੇ ਨਹੀਂ ਗਾਉਣਾ, ਲੱਕ ਸਿੱਧਾ ਕਰਨਾ ਹੈ, ਥੋੜ੍ਹਾ ਸਾਹ ਭਰਨਾ ਹੈ, ਉਹਦੇ ਪ੍ਰੇਮ 'ਚ ਜਾਣਾ ਹੈ ਅਤੇ ਉਸਨੂੰ ਗਾਉਣਾ ਹੈ ਰੀਝ ਦੇ ਨਾਲ। ਠੀਕ ਹੈ ਜੀ ਪਿਆਰਿਓ, ਇੱਥੇ ਆਪਾਂ ਸੰਗ ਜਾਂਦੇ ਸੰਗਤ ਦੇ ਵਿੱਚ ਤਾਂ ਇਹ ਬੇਨਤੀ ਕੀਤੀ ਹੈ, ਘਰੇ ਜਿਹੜੇ ਅਭਿਆਸ ਕਰਨਾ ਚਾਹੁੰਦੇ ਆ ਕਰਕੇ ਵੇਖਿਓ, ਆ ਗੱਡੀ 'ਚ ਜਾਂਦੇ ਹੋ ਇਕੱਲੇ ਹੁੰਦੇ ਹੋ ਉੱਥੇ ਤਾਂ ਨਹੀਂ ਕੋਈ, ਉਦੋਂ ਗੁਰਬਾਣੀ ਨੂੰ ਗਾਇਆ ਕਰੋ, ਸੰਗ ਨਹੀਂ ਕਰਨੀ। ਮਹਾਰਾਜ ਕਿਰਪਾ ਕਰੇ, ਮਾਲ ਪ੍ਰੋਪਰਟੀ ਜੋਬਨ ਜਵਾਨੀ ਧਨ ਪੈਸਾ ਛੋੜ ਮੰਜੇਸਾ ਇੱਕ ਦਿਨ ਤੁਰ ਪੈਣਾ, ਇਹ ਜੀਵਨ ਦੀ ਖੇਡ ਹੈ। ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਧਨ ਛੋੜ ਮੰਜੇਸਾ, ਤੇ ਕੀਤਾ ਕੀ ਇਸ

ਕਹਿੰਦੇ ਜਿਹੜੇ ਕੰਮ ਲਈ ਤੈਨੂੰ ਭੇਜਿਆ ਸੀ ਉਹ ਹੀ ਛੱਡ ਦਿੱਤਾ। ਹੈਰਾਨੀ ਦੀ ਗੱਲ ਹੈ, ਆਪ ਜੀ ਸਿਆਣੇ ਹੋ, ਕਈ ਵਾਰੀ ਬੱਚਿਆਂ ਨੂੰ ਸਮਾਨ ਲੈਣ ਭੇਜਦੇ ਹੋ। ਉਦਾਹਰਨ ਹੈ, ਮਾਂ ਨੇ ਬੱਚੇ ਨੂੰ ਭੇਜਿਆ ਹੈ ਜਾ ਬਾਜ਼ਾਰ ਜਾ ਕੇ ਮਾਰਕੀਟ ਸੁਪਰ ਮਾਰਕੀਟ ਚੋਂ ਖੰਡ ਲੈ ਕੇ ਆ, ਮਾਇਆ ਦੇ ਦਿੱਤੀ ਹੈ $200-$300। ਬੱਚਾ ਗਿਆ ਹੈ, ਮਾਇਆ ਬੜੀ ਹੈ, ਜਿਉਂ ਆਇਲਾਂ ਦੇ ਵਿੱਚ ਫਿਰਨ ਲੱਗਾ, ਟਰਾਲੀ ਭਰੀ ਗਿਆ ਭਰੀ ਗਿਆ, ਕਦੇ ਕੁਛ ਖਰੀਦ ਲਿਆ ਕਦੇ ਕੁਛ ਖਰੀਦ ਲਿਆ, ਤੇ ਖੰਡ ਦਾ ਚੇਤਾ ਹੀ ਭੁੱਲ ਗਿਆ। ਵਾਪਸ ਘਰੇ ਆਇਆ ਬੜਾ ਖੁਸ਼ ਕਿ ਮਾਂ ਮੇਰੇ ਤੇ ਖੁਸ਼ ਹੋਏਗੀ ਕਿ ਮੈਂ ਬੜਾ ਸੌਦਾ ਖਰੀਦ ਕੇ ਲੈ ਕੇ ਆਇਆ। ਪ੍ਰਸ਼ਨ ਆਪ ਜੀ, ਤਾਂ ਹੀ ਮਾਂ ਖੁਸ਼ ਹੋ ਜਾਏਗੀ ਪਿਆਰਿਓ? ਉਹ ਕਹੇਗੀ ਪੁੱਤ ਜਿਹੜੇ ਕੰਮ ਭੇਜਿਆ ਸੀ ਉਹ ਤੇ ਛੱਡ ਆਇਆ, ਤੂੰ ਬਾਕੀ ਸਾਰੇ ਹੀ ਕਰ ਆਇਆ। ਸਾਡੇ ਜੀਵਨ ਦਾ ਇੱਕੋ ਹੀ ਮਨੋਰਥ ਮਹਾਰਾਜ ਜੀ ਨੇ ਦਿੱਤਾ ਸੀ, ਪਰਮੇਸ਼ਰ ਨੂੰ ਜਪਣਾ। ਹਾਂ, ਜੀਵਨ ਚ ਪ੍ਰਸ਼ਾਦਾ ਛਕਣਾ ਹੈ, ਕੱਪੜਾ ਪਾਉਣਾ ਹੈ, ਰਹਿਣ ਲਈ ਛੱਤ ਚਾਹੀਦੀ ਹੈ, ਉਹਦੇ ਲਈ ਕਹਿੰਦੇ ਸੀ ਤੂੰ ਕਿਰਤ ਕਰੀ, ਹੱਥੀਂ ਕਮਾਈ ਖਾਈ ਤੇ ਨਾਮ ਜਪੀ। ਸਾਨੂੰ ਕਿਰਤ ਇੰਨੀ ਚੰਗੀ ਲੱਗਣ ਲੱਗ ਪਈ, ਇੱਥੇ ਕੋਈ ਅੰਤ ਹੀ ਨਹੀਂ ਲੱਗਾ ਕਿੰਨੇ ਕਿੰਨੇ ਘਰ ਤੇ ਕਿੰਨੀ ਕਿੰਨੀ ਪ੍ਰੋਪਰਟੀ ਬਣਾ ਲਈ ਹੈ, ਕਿੰਨੀ ਕਿੰਨੀ ਪ੍ਰੋਪਰਟੀ ਬਣਾ ਲਈ ਹੈ। ਪਰ ਅਸਲ 'ਚ ਕੀ ਹੋਇਆ, ਉਹ ਜਿਹੜੀ ਖੰਡ ਖਾਣ ਆਏ ਸੀ ਉਹ ਭੁੱਲ ਗਏ, ਜਿਹੜੀ ਖੰਡ ਖਾਣ ਆਏ ਸੀ ਉਹ ਭੁੱਲ ਗਏ। ਕਹਿੰਦੇ ਕਰਨ ਕਰੀਮ ਨਾ ਜਾਤੋ ਕਰਤਾ, ਜਿਸ ਪਿਆਰੇ ਨੇ ਬਖਸ਼ਿਸ਼ਾਂ ਕਰਨ ਵਾਲੇ ਨੂੰ ਜਾਣ ਕਰਨਾ ਸੀਗਾ, ਯਾਦ ਕਰਨਾ ਸੀਗਾ, ਉਹਦਾ ਇਹਨੇ ਸਿਮਰਨ ਨਹੀਂ ਕੀਤਾ, ਤੇ ਇਹਨੂੰ ਸਜ਼ਾ ਕੀ ਮਿਲੀ? ਜਿਵੇਂ ਕਹਾਣੀ ਪੀੜੀ ਜਾਂਦੀ ਤਿਲਾਂ ਦੀ। ਇਹ ਬੱਚਿਆਂ ਨੂੰ ਸਮਝਾਇਆ ਕਰੋ, ਇਹ ਤਾਂ ਹੀ ਤੇ ਫੋਟੋਆਂ ਲਾਈਆਂ। ਤੁਸੀਂ ਤੇ ਜਿਹੜੇ ਵੱਡੇ ਉਹਨਾਂ ਨੂੰ ਤੇ ਪਤਾ ਹੈ ਤਿਲ ਲੈ ਕੇ ਜਾਈਦੇ ਸੀ ਤੇ ਮੁੜ ਕੇ ਕੀ ਬਣ ਕੇ ਆਉਂਦਾ ਸੀਗਾ। ਕਹਿੰਦੇ ਏਦਾਂ ਹੀ ਤੈਨੂੰ ਦੁੱਖ ਮਿਲਣਾ ਹੈ, ਏਦਾਂ ਹੀ ਤੈਨੂੰ ਦੁੱਖ ਮਿਲਣਾ ਹੈ। ਮਹਾਰਾਜ ਜੀ ਕਿਰਪਾ ਕਰੇ, ਨਾਮ ਦੀ ਦਾਤ ਬਖਸ਼ੇ, ਕਿਤੇ ਸਾਨੂੰ ਸਾਰਿਆਂ ਨੂੰ ਇਹ ਤੋਂ ਬਚ ਜਾਈਏ ਅਸੀਂ, ਨਹੀਂ ਤੇ ਕੀ ਕਹਿੰਦੇ ਇੱਕ ਹੋਰ ਸਾਡੇ ਜੀਵਨ ਦਾ ਹਿੱਸਾ। ਕਹਿੰਦੇ

ਇਹਨੂੰ ਪਿਆਰੀ ਸੰਗਤ ਜੀ ਖੁਸ਼ ਖੁਸ਼ ਨਹੀਂ ਕਹਿਣਾ, ਆਪ ਜੀ ਨੇ ਸਹੀ ਪੜ੍ਹਿਆ ਉਹ ਤਾਂ ਖੁਸ਼ ਨਹੀਂ ਕਹਿਣਾ, ਖੁਸ਼ ਹੁੰਦਾ ਹੈ ਖੁਸ਼ੀ ਖੁਸ਼ੀ ਦੇ ਨਾਲ, ਇੱਥੇ ਅਰਥ ਹੈ ਖੁਸ਼ ਖੁਸ਼, ਖੁਸ਼ ਦਾ ਮਤਲਬ ਖੋ ਖੋ ਕੇ ਲੈਣਾ, ਬਗਾਨਾ ਪਰਾਇਆ ਹੱਕ ਖਾਣਾ, ਦੂਜੇ ਦੇ ਕੋਲੋਂ ਖੋਈ ਜਾਣਾ। ਕਹਿੰਦੇ ਖੁਸ਼ ਖੁਸ਼ ਲੈਂਦਾ ਵਸਤ ਪਰਾਈ। ਵੇਖੋ ਇਹਦੀ ਅਰਥ ਕਰਨ ਦਾ ਲੋੜ ਨਹੀਂ ਨਾ, ਹੁਣ ਅੱਖਰ ਅੱਖਰ ਆਪ ਜੀ ਵਾਚੋਗੇ, ਅਰਥ ਕਰਨ ਦੀ ਲੋੜ ਨਹੀਂ। ਖੁਸ਼ ਖੁਸ਼ ਲੈਂਦਾ ਖੋ ਖੋਈ ਜਾਂਦਾ ਹੈ ਵਸਤ ਪਰਾਈ, ਪਰਾਇਆ ਧਨ ਪਰਾਇਆ ਹੱਕ, ਇਹੀ ਇਹਦੇ ਕਰਮ ਹਨ। ਖੁਸ਼

ਅੱਛਾ ਇੱਕ ਗੱਲ ਮੈਂ ਮਾਫ ਕਰਨਾ ਸਮਝਣੀ ਆਪ ਜੀ ਨੇ, ਹੱਥ ਨਹੀਂ ਖੜਾ ਕਰਨ ਦੀ ਲੋੜ, ਦਾਸ ਜੂ ਹੈਗਾ ਚੋਰ ਬੈਠਾ ਇੱਥੇ, ਪਰ ਜੀਵਨ ਚ ਆਪਣੇ ਕੋਈ ਨਾ ਕੋਈ ਇੰਸੀਡੈਂਟ ਚੇਤੇ ਕਰੋ ਜਦੋਂ ਅਸੀਂ ਪਰਾਇਆ ਹੱਕ ਖਾਧਾ ਹੋਵੇ। ਹਾਂਜੀ ਪਰਾਇਆ ਹੱਕ ਖਾਧਾ ਹੋਵੇ, ਕੋਈ ਨਾ ਕੋਈ ਇੰਸੀਡੈਂਟ ਚੇਤੇ ਆ ਜਾਏਗਾ। ਖਾਧਾ ਹੈ ਤੇ ਜੇ ਮੰਨ ਲਓ ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਹੁੰਦੇ ਤੇ ਫਿਰ ਅਸੀਂ ਖਾਣਾ ਸੀਗਾ? ਇਹ ਪ੍ਰਸ਼ਨ ਦਾ ਜ਼ਰੂਰ ਜਵਾਬ ਦੇ ਦਿਓ। ਜਦੋਂ ਮੈਂ ਪਰਾਇਆ ਹੱਕ ਖਾ ਰਿਹਾ ਸੀ, ਚੋਰੀ ਕਰ ਰਿਹਾ ਸੀ, ਖੋ ਰਿਹਾ ਸੀ ਕਿਸੇ ਤੋਂ, ਉਦੋਂ ਇਹੀ ਸੋਚ ਕੇ ਖਾ ਰਿਹਾ ਸੀ ਨਾ ਵੀ, ਇਹੀ ਕਰਕੇ ਖਾ ਰਿਹਾ ਸੀ ਨਾ ਵੀ ਕੋਈ ਵੇਖਦਾ ਨਹੀਂ ਮੈਨੂੰ, ਇਸੇ ਕਰਕੇ ਹੁੰਦਾ ਹੈ। ਪਾਪ ਹੁੰਦਾ ਹੀ ਉਦੋਂ ਹੈ। ਸਾਨੂੰ ਸਕੂਲ ਦੀ ਇੱਕ ਗਾਥਾ ਚੇਤੇ ਆ ਗਈ ਪਿਆਰਿਓ, ਇਹ ਸਕੂਲ ਦੀ ਟੈਕਸਟ ਬੁੱਕ 'ਚ ਸੀਗੀ, ਆਪ ਜੀ 'ਚੋਂ ਵੀ ਸ਼ਾਇਦ ਕਿਸੇ ਨੇ ਪੜ੍ਹੀ ਹੋਵੇ। ਟੀਚਰ ਆਪਣੇ ਬੱਚਿਆਂ ਨੂੰ ਕਹਿੰਦਾ ਹੈ, ਕੱਲ੍ਹ ਨੂੰ ਤੁਸੀਂ ਸਾਰਿਆਂ ਨੇ ਆਪਣੇ ਘਰੋਂ ਕੁਛ ਨਾ ਕੁਛ ਚੋਰੀ ਕਰਕੇ ਲੈ ਕੇ ਆਉਣਾ ਹੈ, ਪਰ ਚੋਰੀ ਉਦੋਂ ਕਰਨੀ ਜਦੋਂ ਤੁਹਾਨੂੰ ਕੋਈ ਵਹਿੰਦਾ ਨਾ ਹੋਵੇ। ਅਗਲਾ ਦਿਨ ਆਇਆ, ਸਾਰੀ ਕਲਾਸ ਦੇ ਬੱਚੇ ਕੁਛ ਨਾ ਕੁਛ ਚੋਰੀ ਕਰਕੇ ਲੈ ਕੇ ਆਏ। ਇੱਕ ਬੱਚੀ ਸੀ ਕਿਰਨ, ਉਹ ਚੋਰੀ ਨਹੀਂ ਕਰਕੇ ਲੈ ਕੇ ਆਈ। ਟੀਚਰ ਗੁੱਸੇ ਹੋਈ ਉਸਨੂੰ ਕਿ ਕਿਉਂ ਭਾਈ, ਤੈਨੂੰ 24 ਘੰਟਿਆਂ 'ਚ ਇੱਕ ਮੌਕਾ ਵੀ ਨਹੀਂ ਮਿਲਿਆ ਜਦੋਂ ਤੈਨੂੰ ਕੋਈ ਨਾ ਵਹਿੰਦਾ ਹੋਵੇ। ਉਸ ਕਿਰਨ ਦਾ ਜਵਾਬ ਸੀ, ਜਦੋਂ ਮੈਂ ਚੋਰੀ ਕਰਨ ਲੱਗਦੀ ਸੀ ਉਦੋਂ ਮੈਨੂੰ ਮੇਰਾ ਹੀ ਅੱਖਾਂ ਵੇਖ ਰਹੀਆਂ ਹੁੰਦੀਆਂ ਸੀ। ਸਿਰਫ ਅਹਿਸਾਸ ਦੀ ਗੱਲ ਹੈ। ਪਹਿਲਾਂ ਅਸੀਂ ਕੀਤਾ ਕਿ ਪਰਾਇਆ ਹੱਕ ਅਸੀਂ ਉਦੋਂ ਖਾਂਦੇ ਜਦੋਂ ਸਾਨੂੰ ਲੱਗਦਾ ਹੈ ਸਾਨੂੰ ਵਾਹਿਗੁਰੂ ਜੀ ਵੇਖ ਨਹੀਂ ਰਹੇ। ਜੇ ਉਸੇ ਵੇਲੇ ਅਹਿਸਾਸ ਹੋ ਜੇ ਮਹਾਰਾਜ ਜੀ ਨਾਲ ਹਨ ਤੇ ਉਹ ਅਸੀਂ ਹੱਕ ਨਹੀਂ ਖਾਵਾਂਗੇ, ਤੇ ਮਹਾਰਾਜ ਜੀ ਜਦੋਂ ਕਹਿੰਦੇ ਹਨ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਤੇ ਉਹ ਨੈਣ ਕਿਹੜਿਆਂ ਦੀ ਗੱਲ ਕੀਤੀ ਹੈ? ਆਹੀ ਤੇ ਕੈਮਰੇ ਲੱਗੇ ਆ। ਅੱਜ ਵੇਖੋ ਤੁਹਾਡੇ ਫੋਨ ਥਰੂ ਸਰਕਾਰਾਂ ਤੁਹਾਨੂੰ ਵੇਖ ਰਹੀਆਂ ਕਿ ਨਹੀਂ ਵੇਖ ਰਹੀਆਂ, ਦੱਸੋ ਪਿਆਰਿਓ। ਏਦਾਂ ਹੀ ਮਹਾਰਾਜ ਜੀ ਨੇ ਸਿਸਟਮ ਏਡਾ ਹਾਈਟੈਕ ਆ, ਮੇਰੀਆਂ ਹੀ ਅੱਖਾਂ ਦੇ ਵਿੱਚੋਂ ਮੇਰਾ ਹੀ ਕਰਮ ਰਿਕਾਰਡ ਹੋ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਖੁਸ ਖੁਸ ਲੈਂਦਾ ਵਸਤ ਪਰਾਈ, ਤੂੰ ਕਿੱਥੇ ਭੁੱਲਿਆ ਫਿਰਦਾ ਹੈ, ਵੇਖ

ਤੇਰੀਆਂ ਹੀ ਅੱਖਾਂ ਨਾਲ ਵੇਖੀ ਜਾ ਰਿਹਾ ਹੈ ਉਹ ਪਰਮੇਸ਼ਰ, ਤੇ ਤੇਰੇ ਹੀ ਕੰਨਾਂ ਨਾਲ ਸੁਣੀ ਜਾ ਰਿਹਾ ਪਰਮੇਸ਼ਰ ਕਿੱਥੇ ਜੀ, ਮੇਰੇ ਹੀ ਤੇ ਅੰਦਰ ਹੈ। ਉਹ ਸਾਰਾ ਦੇਖ ਰਿਹਾ ਤੂੰ ਜੋ ਕਰਮ ਕਰ ਰਿਹਾ ਹੈ, ਖੁਸ਼ ਖੁਸ਼ ਲੈਂਦਾ ਵਸਤ ਪਰਾਈ ਵੇਖੇ।

ਦੁਨੀਆਂ ਦੇ ਲਾਲਚਾਂ ਦੇ ਵਿੱਚ ਕਹਿੰਦੇ ਇਹ ਟੋਏ ਚ ਡਿੱਗ ਪਿਆ ਹੈ, ਇਹਨੂੰ ਲਾਲਚਾਂ ਨੇ ਮੋਹ ਲਿਆ ਹੈ, ਇਹਨੂੰ ਪਤਾ ਨਹੀਂ ਲੱਗਦਾ, ਇਹ ਸਮਝ ਨਹੀਂ ਸਕਿਆ ਕਿ ਸਿਰਫ ਆ 50-60-70 ਸਾਲ ਲਈ ਤੇ ਆਇਆ ਹੀ, ਇਹੀ ਸਮਾਂ ਸੀ ਜਿਹ ਚ ਕਮਾ ਕੇ ਤੇ 84 ਲੱਖ ਜੂਨ ਦੀ ਜਿਹੜੀ ਪਿੱਛੋਂ ਖੇਡ ਚੱਲੀ ਆ ਰਹੀ ਸੀ ਉਸ ਨੂੰ ਤੋੜਨਾ ਸੀ, ਨਹੀਂ ਤੋੜ ਸਕੇ, ਵਾਪਸ 84 ਲੱਖ ਦੇ ਵਿੱਚ ਚੱਲਿਆ ਜਾਏਗਾ। ਮਹਾਰਾਜ ਕਹਿੰਦੇ ਦੁਨੀਆਂ ਲੱਭ ਪਿਆ ਖਾ ਤੇ ਅੰਦਰ ਅਗਲੀ ਗੱਲ ਨਾ ਜਾਣੀਆਂ, ਤੇ ਫਿਰ ਕੀ ਹੁੰਦਾ ਹੈ ਜਦੋਂ ਨਹੀਂ ਸਮਝੀ ਅਗਲੀ ਗੱਲ।

ਖੇੜ ਖੇੜ ਮਨਮੁਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਪਾਏ। ਕਹਿੰਦੇ ਖੇੜ ਇਹ ਜੰਮਦਾ ਰਹੇਗਾ ਮਰਦਾ ਰਹੇਗਾ, ਜੰਮਦਾ ਰਹੇਗਾ ਮਰਦਾ ਰਹੇਗਾ। ਇੱਥੋਂ ਤੱਕ ਤੇ ਸ਼ਾਇਦ ਸਾਨੂੰ ਕੋਈ ਇਤਰਾਜ਼ ਵੀ ਨਾ ਹੋਵੇ, ਕਿਉਂ ਜੀ ਜੰਮਣ ਮਰਨ ਚੋਂ ਤੇ ਸਾਨੂੰ ਸ਼ਾਇਦ ਇੰਨਾ ਇਤਰਾਜ਼ ਵੀ ਨਾ ਹੋਵੇ, ਫਿਰ ਕੀ ਹੋਇਆ ਫਿਰ ਜਨਮ ਲੈ ਲਾਂਗੇ। ਪਰ ਜਨਮ ਮਨੁੱਖ ਦਾ ਜ਼ਰੂਰੀ ਥੋੜ੍ਹੀ ਹੈ। ਕਹਿੰਦੇ ਜੰਮ ਜੰਮ ਮਰੈ ਮਰੈ ਫਿਰ ਜੰਮੈ, ਅਗਲੀ ਪੰਕਤੀ ਜ਼ਿਆਦਾ ਕਲੀਅਰ ਕਰੇਗੀ।

ਕਹਿੰਦੇ ਵੱਡੀ ਸਜ਼ਾ ਮਿਲੀ, ਹੁਣ ਲੰਮੇ ਰਾਹ ਨੂੰ ਤੁਰ ਪਿਆ, ਲੰਮੇ ਪੈਂਡੇ ਨੂੰ। ਤੇ ਲੰਮਾ ਪੈਂਡਾ ਕਿੱਧਰ ਨੂੰ ਹੈ ਜੀ? 84 ਲੱਖ ਜੀਵਨ ਦਾ। ਸਾਡੇ ਬੋਲਾਂ 'ਤੇ ਵਿਸ਼ਵਾਸ ਨਾ ਕਰੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬੋਲਾਂ 'ਤੇ ਵਿਸ਼ਵਾਸ 'ਤੇ ਕਰੋ। ਕਿਉਂਕਿ ਦੁਨੀਆਂ 'ਚ ਜਦੋਂ ਬਹਿਣਾ, ਉਹ ਕਹਿੰਦੇ ਕਿੰਨੇ ਵੇਖਿਆ, ਇਹ ਤਾਂ ਗੱਲਾਂ ਹੀ ਬਾਬਿਆਂ ਦੀਆਂ, ਇਹ ਤਾਂ ਮਾਇਆ ਵਾਲੀ ਗੱਲਾਂ ਕਰਦੇ ਭਾਈ। ਚਲੋ ਅਸੀਂ ਤਾਂ ਮਾਇਆ ਲਈ ਬੈਠੇ ਹੋਵਾਂਗੇ, ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਪੈਸੇ ਲੈ ਕੇ ਤੱਤੀ ਤਵੇ 'ਤੇ ਨਹੀਂ ਬੈਠੇ। ਉਹ ਤਾਂ ਝੂਠ ਬੋਲਣ ਵਾਲੀ ਮੂਰਤ ਨਹੀਂ ਸੀ ਨਾ, ਉਹ ਤਾਂ ਸੱਚ ਬੋਲਣ ਵਾਲੀ ਪਿਆਰੀ ਜੀ ਮੂਰਤ ਸੀ ਨਾ। ਕਹਿੰਦੇ

ਦੁਖੀ ਹੁੰਦਾ ਹੈ ਤਾਂ ਦੁਖੀ ਹੁੰਦਾ ਹੈ, ਵਾਪਸ ਆ ਜਾ ਤਿਸ ਸਾਹਿਬ ਕੀ ਟੇਕ ਤੇ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸੁਖ ਹੋਏ ਸੁਖ ਹੋਏ ਸਗਲੇ ਦੁੱਖ ਜਾਏ, ਜਿਨ ਕੀਤਾ ਤਿਸੈ ਨਾ ਜਾਣੀ ਅੰਦਾ ਤਾਂ ਦੁੱਖ ਸਹਿ ਪ੍ਰਾਣੀਆ।

ਖਾਲਕ ਪੈਦਾ ਕਰਨ ਵਾਲਾ ਘਾਲਕ ਮਾਰਨ ਵਾਲਾ ਹੁੰਦਾ ਹੈ। ਖਾਲਕ ਕਹਿੰਦਾ ਪੈਦਾ ਕਰਨ ਵਾਲੇ ਪਾਸਿਓਂ ਭੁੱਲ ਗਿਆ ਹੈ। ਤੇ ਇਸ ਫੋਟੋ ਚ ਵੀ ਵੇਖੋਗੇ ਬੈਠਾ ਸੰਗਤ ਚ ਹੈ ਤੇ ਦੁਨੀਆ ਸੁਰਤ ਕਿਤੇ ਹੋਰ ਲੱਗੀ ਹੋਈ ਹੈ। ਕਿਉਂ ਜੀ, ਵੇਖਿਆ ਪਿੱਛੇ ਬਾਕੀ ਨਾਮ ਜਪ ਰਹੇ ਆ, ਪਿਆਰੇ ਨਾਲ ਸੁਰਤ ਜੋੜ ਕੇ ਬੈਠੇ, ਪਰ ਹੈ ਕੋਈ ਮੇਰੇ ਵਰਗਾ ਜਿਹੜਾ ਦਰਬਾਰ ਚ ਬੈਠਾ ਵੀ ਖਾਲਕ ਨਾਲੋਂ ਭੁੱਲ ਕੇ ਤੇ ਲੁੱਟਿਆ ਜਾ ਰਿਹਾ ਹੈ।

ਕਹਿੰਦੇ ਕਦੇ ਰੁੱਠ ਜਾਂਦਾ ਉਦਾਸ ਹੋ ਜਾਂਦਾ ਹੈ, ਕਦੇ ਤੁੱਠਾ ਕਦੇ ਖੁਸ਼ ਹੋ ਜਾਂਦਾ ਹੈ। ਅੱਜ ਦੇ ਦਿਨ ਨੂੰ ਹੀ ਆਪ ਜੀ ਨੇ ਘਰੇ ਜਾ ਕੇ ਵਾਚਣਾ, ਦਿਨ ਚ ਕਿੰਨੀ ਵਾਰੀ ਉਦਾਸ ਹੋਏ ਤੇ ਕਿੰਨੀ ਵਾਰੀ ਖੁਸ਼ ਹੋਏ। ਆ ਮਾੜੀ ਜੀ ਕੋਈ ਪ੍ਰਾਪਤੀ ਹੋ, ਕਹਿੰਦੇ ਨਾ ਮਾਇਆ ਆਪ ਆਉਂਦੀ ਜਦੋਂ ਤੇ ਖੁਸ਼ ਹੋ ਜਾਂਦਾ ਹੈ, ਥੋੜੀ ਜੀ ਮਾਇਆ ਜਾਂਦੀ ਹੈ ਤੇ ਦੁਖੀ ਹੋ ਜਾਂਦਾ ਹੈ। ਮਾੜਾ ਜਿਹਾ ਮਕਸਦ ਜਿਹਾ ਹੱਲ ਹੋਣ ਲੱਗਦਾ ਹੈ, ਖੁਸ਼ ਆਹੀ ਗਿੜ ਚੱਲਦੀ ਰਹਿੰਦੀ ਸਾਰੀ ਉਮਰ। ਮਾਇਆ ਗਈ ਤਬ ਰੋਵਨ ਲਗਤ ਹੈ, ਜਬ ਕਛ ਪਾਵੇ ਤਬ ਗਰਭ ਕਰਤ ਹੈ। ਕਹਿੰਦੇ ਦੋ

ਸਿਦਕ ਤੇ ਸਬੂਰੀ, ਇਹਦੇ ਅੰਦਰ ਸਬਰ ਨਹੀਂ ਸੀ, ਸ਼ਾਂਤੀ ਨਹੀਂ ਸੀ, ਪ੍ਰੇਮ ਨਹੀਂ ਸੀ, ਇਹਨੂੰ ਉਹ ਪਿਆਰਾ ਗੁਰੂ ਨਹੀਂ ਮਿਲਿਆ ਤੇ ਇਹ ਭਟਕਦਾ ਰਹਿ

ਇੱਕ ਖੇਡ ਦਾ ਹੋਰ ਬੜਾ ਚੰਬਤ ਪਾਠ ਹੈ ਭਾਈ ਆਹ ਜਿਹੜਾ ਮੌਲਾ ਖੇਲ ਕਰੇ ਸਭ ਆਪੇ ਮੌਲਾ ਖੇਲ ਕਰ ਵਾਹਿਗੁਰੂ ਜੀ ਨੇ ਖੇਡ ਰਚਿਆ ਹੈ ਖੇਡ ਰਚਿਆ ਹੈ ਖੇਡ ਰਚਿਆ ਪਿਆਰੇ ਉਹ ਕਹਿੰਦੇ ਨਾ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਇੱਕ ਜਿਹੜੇ ਉਹਦੇ ਬਖਸ਼ਿਸ਼ ਮਾਣਦੇ ਹਨ ਇੱਕ ਉਹਨਾਂ ਨੇ ਮੱਥੇ ਤੇ ਲਿਖਿਆ ਹੁੰਦਾ ਤੂੰ ਸਾਰੀ ਉਮਰ ਗੁਰਦੁਆਰਾ ਸਾਹਿਬ ਹੀ ਆਏਗਾ ਤੈਨੂੰ ਪਿਆਰੇ ਦੇ ਦਰਸ਼ਨ ਨਹੀਂ ਹੋਣਗੇ ਇਹ ਵੀ ਏਦਾਂ ਹੀ ਹੈ ਕਹਿੰਦੇ ਉਹਨੇ ਖੇਡ ਕੀ ਰਚਾਇਆ

ਵੀ ਜਾ ਰਿਹਾ ਹੈ, ਕਿਸੇ ਨੂੰ ਤਾਰੀ ਜਾ ਰਿਹਾ ਹੈ। ਅਰਦਾਸ ਬਹੁਤ ਕੰਮ ਆਉਣੀ ਹੈ ਪਿਆਰਿਓ, ਅਰਦਾਸ ਬਹੁਤ ਕੰਮ ਆਉਣੀ ਹੈ। ਤੜਫ ਪੈਦਾ ਹੋਣੀ ਚਾਹੀਦੀ ਹੈ, ਬਿਖ ਪੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ। ਕੀ ਪਤਾ ਕਦੋਂ ਉਹਨੇ ਬਾਂਹ ਫੜਾ ਦੇਣੀ ਹੈ ਅਤੇ ਇਸ ਸੰਸਾਰ ਸਮੁੰਦੇ ਤਾਰਕ ਬੁੰਦੇ ਦੀ ਖੇਡ ਹੋ ਜਾਣੀ ਹੈ। ਕਹਿੰਦੇ ਨਹੀਂ ਤੇ ਮੌਲਾ ਖੇਲ ਕਰੇ ਸਭ ਆਪੇ।

ਸਿਰ ਸਿਰ ਕਿਰਤ ਵਿਹਾਣੀਆਂ, ਇਹਦਾ ਅਰਥ ਪਤਾ ਕੀ ਆ, ਅੜ ਪਿੱਛੇ ਕਰਮ ਪਿਛਲੇ ਜਨਮਾਂ ਤੋਂ ਕੀਤੇ ਹੋਏ ਆ, ਕਿਰਤ ਕਰਮ ਕੇ ਵਿਚੜੇ ਜਿਹਨੂੰ ਕਹਿੰਦੇ ਆ ਨਾ। ਇਹ ਕਿਰਤ ਦੇ ਮਤਲਬ ਆ ਕਿ ਜਿਹੜੇ ਪਿੱਛੇ ਕਰਮ ਕਰ ਆਇਆ ਹੈ ਉੱਥੇ ਪਿੱਛੇ ਕਰਮਾਂ ਤੋਂ ਕਈਆਂ ਦੇ ਲਿਖ ਦਿੱਤਾ ਹੈ ਮੱਥੇ ਤੇ। ਵੇਖੋ ਨਾ ਪੰਕਤੀ ਆਉਂਦੀ, ਜਿਨ ਮਸਤਕ ਧੁਰ ਹਰ ਲਿਖਿਆ ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜੇ, ਤੇ ਜਿਹਦੇ ਨਹੀਂ ਲਿਖਿਆ ਉਹਨੂੰ ਪਿਆਰਾ ਕਦੇ ਮਿਲਣਾ ਹੀ ਨਹੀਂ। ਉਹ ਭਾਵੇਂ ਗੁਰਦੁਆਰਾ ਸਾਹਿਬ ਤੋਂ ਅਗਲੀ ਗਲੀ 'ਚ ਰਹਿੰਦਾ ਹੋਵੇ, ਹਾਂ ਮਾਫ ਕਰਨਾ, ਭਾਵੇਂ ਮੇਰੇ ਵਰਗਾ ਰੋਜ਼ ਵੀ ਇੱਥੇ ਆ ਕੇ ਬਹਿੰਦਾ ਹੋਵੇ, ਕੋਈ ਪਤਾ ਨਹੀਂ ਖੇਡਦਾ। ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ, ਜਿਉਂ ਨਚਾਏ ਤਿਉਂ ਤਿਉਂ ਨੱਚਣ, ਸਿਰ ਸਿਰ ਕਿਰਤ ਵਿਹਾਣੀਆਂ। ਪੁੱਛੀਏ ਦਾਤਾ ਜੀ ਫਿਰ ਕੋਈ ਹੱਲ ਨਹੀਂ ਹੈਗਾ ਸਾਡਾ, ਕਰੀਏ ਬੇਨਤੀ ਮਹਾਰਾਜ ਜੀ ਫਿਰ ਸਾਡਾ ਕੋਈ ਹੱਲ ਨਹੀਂ ਹੋਣਾ, ਕੀ ਅਸੀਂ ਡੁੱਬ ਜਾਣਾ ਹੈ? ਕਹਿੰਦੇ ਨਹੀਂ ਨਹੀਂ ਪਿਆਰਿਆ, ਇੱਦਾਂ ਨਹੀਂ, ਮੈਂ ਹੈ ਗੁਰ ਤਾਰ ਤਾਰਨ ਹਾਰਿਆ। ਜਦੋਂ ਅਰਦਾਸ ਕਰਾਂਗੇ ਨਾ ਗੁਰ ਤਾਰ ਤਾਰਨ ਹਾਰਿਆ, ਤਾਂ ਫਿਰ ਪਿਆਰੇ ਜੀ ਬੜੀ ਕਿਰਪਾ ਕਰਦੇ ਆ, ਕਹਿੰਦੇ

ਮੰਨ ਲਓ ਕਿ ਇਹਦਾ ਇੰਨਾ ਕੀ ਅਰਥ ਹੈ ਸੌਖਾ ਕਿ ਸਾਧ ਸੰਗਤ ਕਰੇਗਾ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ ਭਾਈ, ਮਿਹਰ ਕਰੇ ਤਾਂ ਖਸਮ ਧਿਆਈ, ਸੰਤਾਂ ਸੰਗ

0: ਗੀਤਾ ਦਾ ਮਤਲਬ ਗੀਤ ਗਾਉਣੇ, ਉਹਦੀ ਉਸਤਤ ਦੇ ਸ਼ਬਦ ਗਾਉਣੇ, ਗੁਰਬਾਣੀ ਨੂੰ ਗਾਉਣਾ ਤੇ ਗਾਇਆ ਕਦੇ ਛੋਟੀ ਨੀਵੀਂ ਸੋਚ ਨਹੀਂ ਜਾਂਦਾ। ਤਾਂ ਹੀ ਬੇਨਤੀ ਕੀਤੀ ਸੀ ਰੀਝ ਨਾਲ ਗਾਉਣਾ ਸ਼ੁਰੂ ਕਰ ਦਿਓ, ਗੱਡੀ 'ਚ ਹੋ ਗਾਇਆ ਕਰੋ, ਘਰੇ ਹੋ ਗਾਇਆ ਕਰੋ, ਮਾਫ਼ ਕਰਨਾ ਟ੍ਰੇਨ 'ਚ ਹੋ ਤੇ ਮਨ 'ਚ ਬਹਿ ਕੇ ਗਾਇਆ ਕਰੋ, ਜੋਬ 'ਤੇ ਮੌਕਾ ਮਿਲਦਾ ਹੈ ਗਾਇਆ ਕਰੋ, ਜੋ ਗੁਰਬਾਣੀ ਦੀ ਪੰਕਤੀ ਆਉਂਦੀ ਉਸ ਨੂੰ ਧਿਆਇਆ ਕਰੋ। ਗੁਰੂ ਸਾਹਿਬ ਕਿਰਪਾ ਕਰਨ ਆਪਣੇ 'ਤੇ, ਸਮਾਂ ਸੰਕੋਚਵਾਂ ਸੀ ਫਿਰ ਵੀ ਕੋਸ਼ਿਸ਼ ਕੀਤੀ ਆਪ ਜੀ ਦੇ ਚਰਨਾਂ 'ਚ ਇਹ ਜੀਵਨ ਦੀ ਇੱਕ ਖੇਡ ਦੀ ਬਾਤ ਰੱਖਣ ਦੀ। ਇਸ ਜੀਵਨ 'ਚ ਤਰਨਾ ਹੈ ਕਿ ਡੁੱਬਣਾ ਹੈ, ਇਹ ਫੈਸਲਾ ਪਿਆਰੇ ਜੀ ਨੇ ਸਾਡੇ 'ਤੇ ਛੱਡਿਆ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ ਅੱਜ ਲਈ ਪਿਆਰੇ ਇੰਨੀ ਹਾਜ਼ਰੀ, ਦੋ ਦਿਨ ਦੀ ਸੇਵਾ ਪਿਆਰੇ ਸਤਿਗੁਰੂ ਜੀ ਨੇ ਇੱਥੇ ਬਖਸ਼ੀ ਹੈ, ਕੱਲ੍ਹ ਨੂੰ ਇਸੇ ਸਮੇਂ 'ਤੇ ਮਹਾਰਾਜ ਜੀ ਤਰਸ ਕਰਨ, ਸੇਵਾ ਬਖਸ਼ਣ। ਆਓ ਪਿਆਰੇ ਜੀ ਦਾ ਸ਼ੁਕਰਾਨਾ ਕਰੀਏ। ਪਿਆਰੇ ਸਤਿਗੁਰੂ ਜੀ, ਸ਼ੁਕਰ ਹੈ ਕਿਰਪਾ ਕੀਤੀ ਆਪ ਜੀ ਨੇ, ਜੋ ਸਮਝਾਇਆ ਹੈ ਤਰਸ ਕਰਿਓ, ਅਸੀਂ ਸਭ ਆਪ ਜੀ ਦੇ ਧੀਆਂ ਪੁੱਤਰ ਉਹ ਕਮਾ ਕੇ ਆਪ ਜੀ ਦੀਆਂ ਖੁਸ਼ੀਆਂ ਮਹਾਰਾਜ ਜੀ ਪਾ ਸਕੀਏ। ਹੋਈਆਂ ਭੁੱਲਾਂ ਦੀ ਬਖਸ਼ਿਸ਼ ਕਰਨੀ ਪਿਆਰੇ ਸਤਿਗੁਰੂ ਜੀਓ, ਗੁਰੂ ਪਿਆਰੀ ਸਾਧ ਸੰਗਤ ਜੀਓ, ਹੋਈਆਂ ਭੁੱਲਾਂ ਆਪ ਜੀ ਨੇ ਬਖਸ਼ ਦੇਣੀਆਂ। ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਦੀਵਾਨ ਦੇ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਨਿਸ਼ਾਨ ਸਿੰਘ ਜੀ, ਆਸਟ੍ਰੇਲੀਆ ਵਾਲੇ। ਕਿਸ ਤਰ੍ਹਾਂ ਉਹਨਾਂ ਨੇ ਇੱਕ ਇੱਕ ਬਾਣੀ ਦੀ ਤੁਕ ਦੇ ਨਾਲ ਫੋਟੋਆਂ ਲਾ ਕੇ ਵਿਸ਼ੇਸ਼ ਗੁਰਬਾਣੀ ਦਾ ਵਿਸਾਰ ਦੇ ਵਿੱਚ ਦੱਸਿਆ। ਆਓ ਗੁਰੂ ਪ੍ਰਸਾਦ ਸਿੰਘ ਜੀ, ਇਸ ਨੂੰ ਆਪਣੇ ਜੀਵਨ ਦੇ ਵਿੱਚ ਧਾਰੀਏ ਅਤੇ ਗੁਰੂ ਵਾਲੇ ਬਣੀਏ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਹੀ ਉਹਨਾਂ ਦਾ ਇਸ ਫੇਰੀ ਦਾ ਕੱਲ੍ਹ ਦਾ ਇੱਕ ਹੋਰ ਦੀਵਾਨ ਹੈ, ਪਰ ਚਾਹੁੰਦੇ ਤਾਂ ਨਹੀਂ, ਅਸੀਂ ਤਾਂ ਉਹਨਾਂ ਤੋਂ ਇੱਕ ਮਹੀਨਾ ਲਵਾਉਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਉਹਨਾਂ ਨੇ ਅੱਜ ਦੇ ਦੀਵਾਨਾਂ ਵਿੱਚ ਵਰਣਨ ਕੀਤਾ ਹੈ, ਪਰ ਉਹਨਾਂ ਦੀਆਂ ਵੀ ਮਜਬੂਰੀਆਂ ਨੇ। ਚਲੋ, ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਭਾਈ ਸਾਹਿਬ ਜੀ ਦਾ ਅੱਜ ਇੱਥੇ ਆਇਆ ਅਤੇ ਜੀ ਆਇਆ, ਅਤੇ ਕੱਲ੍ਹ ਦੇ ਦੀਵਾਨ ਦੇ ਵਿੱਚ ਫਿਰ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪ ਉਹਨਾਂ ਦੀਵਾਨਾਂ ਵਿੱਚ ਵੱਧ ਤੋਂ ਵੱਧ ਹਾਜ਼ਰੀਆਂ ਭਰੋ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਹੱਲ ਕਰਨਗੇ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ। ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ, ਧੰਨ ਧੰਨ ਬਾਬਾ ਸੇਖ ਫਰੀਦ ਸਾਹਿਬ ਜੀ ਦੇ ਆਗਮਨ ਪੁਰਬ ਆਉਣ ਵਾਲੇ ਹਫ਼ਤੇ ਆ ਰਹੇ ਹਨ। ਫਰੀਦਕੋਟ ਦੇ ਇਲਾਕਾ ਨਿਵਾਸੀਆਂ ਵੱਲੋਂ ਸਾਲਾਨਾ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਫਰੀਮੌਂਟ ਕੀਤੇ ਜਾਂਦੇ ਹਨ, ਜਿਸ ਦੇ ਸੰਬੰਧ ਵਿੱਚ ਸ਼ੁੱਕਰਵਾਰ 18 ਸਪਤੰਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 20 ਸਪਤੰਬਰ ਜਾਣੀ ਦਿਨ ਐਤਵਾਰ ਨੂੰ ਪਾਏ ਜਾਣਗੇ। ਇਸੇ ਤਰ੍ਹਾਂ ਹੀ ਦਿਨ ਸ਼ਨਿਚਰਵਾਰ ਨੂੰ 8:30 ਵਜੇ ਨਾਮ ਸਿਮਰਨ ਹੋਵੇਗਾ। ਸੋ ਆਪ ਸਭ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਲਵਾ ਕੇ ਗੁਰੂ ਘਰ ਦੀਆਂ ਰੌਣਕਾਂ ਪ੍ਰਾਪਤ ਕਰੋ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ 9:15 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਮ੍ਰਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਧਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂਭ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨਹੀਂ ਵਾ ਮਤ ਉੱਚੀ ਮਤ ਪਾਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ

ਛੋਟਿਆਂ ਦੀ ਓੜਨੇ ਆਸਰਿਆਂ ਦੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਉਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ। ਤੇਜਵੰਤ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਮੇਰਾ ਪ੍ਰਯਤ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ। ਮੈਕਸੀਨ ਥਿੰਨ ਦੇ ਜਨਮ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਮੇਰਾ ਪ੍ਰਯਤ ਰੱਖਣਾ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨਾ ਮਿਲਿਆ ਆਮਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਚੜਿਆ ਹੋਇਆ ਮਹੀਨਾ ਸੁੱਖਾਂ ਨਾਲ ਬਤੀਤ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ, ਵਾਹਿਗੁਰੂ ਜੀ। ਸੋਰਟ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਲਾਗਾ, ਜਮਲ ਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਤ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੈ ਰਾਮਕਾਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ। ਰਾਮ ਨਾਮ ਔਖਾ ਦੀਆ, ਔਖ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾ, ਸਭ ਵਿਆਦ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਾਉਣਾ ਤੂੰ ਨ ਛੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰਿਓ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਸ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਧਨ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਭਵਨ। ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵਿਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਤੀ ਵਾਰੀ ਮਾਹੂਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵਚਨ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ, ਸਹਿਸ ਮੂਰਤ ਨਨਾ ਇਕ ਤੋਹੀ। ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਧਨੋ, ਮੋਹਿ ਆਏ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਪਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜੁਲੀ ਪੁਨ ਵੱਡਾਹੇ, ਕਰ ਡੰਡੌਤ ਪੁਨ ਵੱਡਾਹੇ ਰਹਾਉ। ਸਾਕਤ ਹਰ ਸਾਧ ਨੇ ਜਾਣਿਆ, ਤਿਨਿ ਅੰਤਰ ਹਉਮੈ ਕੰਡਾਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। राग गौड़ी पूर्वी महला पंजवा करो बिनंती सुनो हो मेरे मिता संत डैल की बेला यहाँ खाड़ चलो हरला हाय आ गए बसनु सुहेला औत घटे दिन सरे नारे मन गुर मिलका सवारे रहाओ ए हो संसार विकार संसे मह तरियो ब्रह्म ज्ञानी जिस जगाए पे आवै हो रस अकत कथा तिन जानी जाको आए सोई बिहाज हर गुरते मने बसेरा निज घर महल पाओ सुख सहजे भौर न होए गो फेरा

ਕੀ ਫਤਿਹ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Guru, ah, Guru, ah, Guru, ah, Guru, ah, Guru, ah, Guru, ah, Guru, ah, Guru, ah.

Guru, Guru, Guru, Guru, Guru, Guru.

Guru, Guru, Guru, Guru, Guru, Guru.

Guru, Guru, Guru, Guru, Guru, Guru.

Guru, Guru, Guru, Guru, Guru, Guru.

Guru, Guru, Guru, Guru, Guru, Guru, Guru, Guru, Guru, Guru,

Guru.

ਜਿਸ ਪਾਸ ਬੈਠਿਆ ਸੋਹੀਆ ਸਭਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਓਂਕਾਰ ਸਤਿਗੁਰ ਪ੍ਰਸਾਦ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ, ਆਪਣੇ ਸਤਿਗੁਰ ਕਾਓ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹਿ, ਜੁਗਾਦ ਗੁਰਾਏ ਨਮਹਿ, ਸਤਿਗੁਰਾਏ ਨਮਹਿ, ਸ੍ਰੀ ਗੁਰਦੇਵਏ ਨਮਹਿ, ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵਾਂ, ਸਿਮਰਾਉ ਜਾਸ ਬੇ ਸਵੰਬਰ, ਇੱਕ ਨਾਮ ਜਪਤ ਅਗਨਤ ਅਨੇਕੈ

ਅੰਮ੍ਰਿਤ ਵਰਖਾ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਦਰੇ ਜਨ ਕੋਟ ਹਰ ਜਸ ਕਰਤ ਸੰਧਨ ਰਾਤ ਹਰ ਰਾਉਖਦ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕਾ ਨਾਨਕ ਜਨ ਕੈ ਬਿਰਤ ਵਿਵੇਕਾ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਹਰ ਕਾ ਨਾਮ ਕਉ ਜਨ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ

ਸੇਵਾ ਹਰ ਹਰ ਜਨ ਕੇ ਮਾਲ ਖਜ਼ੀਨਾ ਹਰ ਧਨ ਜਨ ਕੋ ਆਪ ਰਬ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਨਾ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ

ਆਪੇ ਆਪਣ ਸੰਗ ਆਪ ਰਾਤੇ ਤੁਮਰੀ ਉਸਤੋ ਤੁਮ ਤੇ ਹੋਏ ਨਾਨਕ ਅਬਰ ਨਾ ਜਾਣ ਸਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਰਖੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਰਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਦਸਨ ਰਸਨ ਬਖਾਨੀ

ਪਤ ਜਾਏ ਅਸ਼ਟਪਦੀ ਦਸ ਵਸੂਲੇ ਪਾਛੇ ਪਾਵੇ ਇੱਕ ਵਸਤਕਾਰ ਵੀ ਖੋਟ ਗਵਾਵੇ ਇੱਕ ਪੀਨਾ ਦੇ ਦਸ ਵੀ ਹਿਰਲੇ ਤਾਂ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਗੋ ਕੀਜੈ ਸਦ ਨਮਸਕਾਰ ਜਾ ਕੇ ਮਨ ਲਾਗਾ ਬਰਾ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸਨ ਬਰਾ ਹੁਕਮ ਮਨਾਇਆ ਸਰਬ ਥੋਕ ਨਾਨਕ ਦਿਨ ਪਾਇਆ ਅਗੰਤ ਸ਼ਾਪਨੀ ਦੇ ਰਾਸ ਖਾਤ ਪੀਤ ਵਰਤੇ ਅਣਦ ਉਲਾਸ ਆਪਣੀ ਅਮਾਨ ਗਜ ਬਹੁਰ ਸ਼ਾਲਿਆ ਗਿਆ ਨਿਯਮ ਦਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸਕੀ ਬਸ ਆਗੈ ਰਾਖੇ ਪ੍ਰਭ ਕੀ ਆਗੈ ਮਾਨੈ ਮਾਥੇ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਿਰ ਹੋਵਤ ਜਾਨ ਅਨੇਤ ਬਿਰਖੀ ਛਾਇਆ ਸਿਉ ਰੰਗ ਲਾਵੇ ਉਬਿਨ ਸੇ ਅਮਨ ਪਛੁਤਾਵੈ ਜੋ ਦੀਸੈ ਸੋ ਚਾਲਣ ਹਾਲ ਲਪਟ ਰਿਹਾ ਤੈ ਅੰਧ ਅੰਧਾਰ ਬਟਾਊ ਸਿਉ ਜੋ ਲਾਵੇ ਨੇ ਤਾਂ ਗੁਹਾਥ ਨਾ ਆਵੇ ਕਿਹੇ ਮਨ ਹਰ ਕੇ ਨਾਮ ਕੀ ਬਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲਾਏ ਲਾਈ ਮਿਥਿਆ ਤਨ ਧਨ ਕੁਟਮ ਸਵਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਮਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਆਸੁ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖਸਤਾ ਮਿਥਿਆ ਧਰੋਮ ਅਭਿਮਾਨ ਮਿਥਿਆ ਪੁਸ਼ ਪ੍ਰਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰਗੇ ਚਰਨ ਮਿਥਿਆ ਸਰਵਨ ਬਰ ਨਿੰਦਾ ਸੁਨਹਿ ਮਿਥਿਆ ਸਫਰ ਦਰਭ ਕੋ ਹਿਰੇ ਮਿਥਿਆ ਨੇਤਰ ਪੇ

ਕੀਤੀ ਜਾਏ। ਗੋਬਿੰਦ ਭਜਨ ਮੈਨੂੰ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰ ਦਾਮ, ਧੰਨ ਧੰਨ ਤੇ ਜਨ ਜੇ ਘਟ ਬਸਿਓ ਹਰ ਨਾਉ, ਨਾਨਕ ਥਾ ਕੇ ਬਲ ਬਲ ਜਾਓ, ਰਹਿਤ ਅਵਰ ਕਸ਼ ਅਵਰ ਕਮਾਵਤ, ਮਾਨੇ ਪ੍ਰੀਤ ਮੁਖੋ ਗੰਡ ਲਾਵਤ, ਜਨ ਨਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਵਿਦੇਸੇ ਆਪ ਨਾ ਕਰੇ ਆਵਦ ਜਾਵਦ ਜਨਮਾ ਮਰੈ, ਜਿਸਕੇ ਅੰਦਰ ਵਸੇ ਨਿਰੰਕਾਰ, ਤਿਸਕੀ ਸੀਖ ਤਰਾ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੇ, ਆਪਣਾ ਕੀਆ ਆਪੇ ਮਾਨੇ, ਆਪੇ ਆਪ ਆਪ ਕਰਤਨ ਬੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਉਭਾਵ ਸਿਆਨਮ ਸਗਲ ਤੇ ਰਹਿਤ, ਸਭਗ ਜਾਨੇ ਆਤਮ ਕੀ ਰਹਿਤ, ਜਿਸ ਭਾਵਿਤ ਸਲਾਹ ਲੜਦਾਏ, ਥਾਂਤ ਨੰਤਰਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਲੋਭ ਮੋਹ ਬਿਨਸ ਜਾਏ ਅਹੰਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ, ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖਮਨ ਮਾਹੇ, ਜੇ ਪ੍ਰਸਾਦ ਸੁਗੰਧਤ ਲਾਵੇ, ਤਿਸਕੋ ਸਿਮਰਤ

ਹਰ ਹਰ ਜਸ ਕਹਿਆ ਤਾ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕਿਆ ਹੈ ਜੇ ਪ੍ਰਸਾਦ ਤੁਝ ਗੋ ਨਾ ਪਾਹੁ ਛੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਹੀ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁੱਖਨ ਪਹਿ ਰੀਜੈ ਮਨ ਤੇ ਸਿਮਰਤ ਕਿਉਂ ਆਲ ਸਖੀਜਾ ਹੈ ਜੇ ਪ੍ਰਸਾਦ ਅਸਵਾਸ ਸਵਾਰੀ ਮਨ ਤੇ ਸਿਮਰਭ ਗੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਣਾਈ ਉਠਤ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਅਲਖਾ ਈਹਾਂ ਊਹਾਂ ਨਾਨਕ ਤੇਰੀ ਰੱਖਿਆ ਹੈ ਜੇ ਪ੍ਰਸਾਦ ਕਰੇ ਪੁਨ ਬਹੁ ਦਾਨ ਮਨਾ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਅਬਰਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੋਂ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇਂ ਸਾਚ ਰੇ ਮਨ ਮੇਰੇ ਤੂੰ ਤਾ ਸਿਵਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ

ਮਾਤੁਤਮ ਹੋਏ। ਸਰਵ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਸ਼ੂ ਨਾ ਕਿਨੂ ਲਾਇਆ, ਜਿਤ ਜਿਤ ਲਾਭੋ ਤਿਤ ਲਗੇ ਹਰਨਾਥ, ਅਨਾਨ ਕਿਨਕਾ ਕਸ਼ੂ ਨਾ ਹਾਥ। ਸਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਹੇ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖੂਜਲ ਹੋਤ, ਸਾਧ ਸੰਗ ਬਾਲ ਸਗਲੀ ਖੋਤ, ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ, ਸਾਧਕ ਸੰਗ ਪੁੱਜੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ, ਸਾਧਕ ਸੰਗ ਪਾਇ ਨਾਮ ਰਤਨ, ਸਾਧਕ ਸੰਗ ਏਕ ਪੁਰ ਜਤਨ, ਸਾਧਕੀ ਮਹਿਮਾ ਗਰ ਵਰਨੇ ਕੌਣ ਪੁਰਾਨੀ, ਨਾਨਕ ਸਾਧਕੀ ਸੋਭਾ ਪ੍ਰਭਾ ਹੈ ਸਮਾਨੀ, ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁਲਾਇ, ਸਾਧਕ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭਗੀ ਰੇਰ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨਾ ਕਤ ਹੁੰਤਾਵੈ, ਸਾਧ ਸੰਗ ਅਸਤਿਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਧ ਸੰਗ ਦੁਸ਼ਮਨ ਸਮੇਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਬੀਂਗਾ ਪੈਰ, ਸਾਧਕ ਸੰਗ ਨਾਹੀ ਗੋਬਿੰਦਾ, ਸਾਧ ਸੰਗ ਜਾਣੇ ਪਰਮਾਨੰਦ, ਸਾਧਕ ਸੰਗ ਨਾਹੀ ਉਤਾਪ, ਸਾਧਕ ਸੰਗ ਤਜੇ ਸਭਿਆਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਣਿਆਈ, ਸਾਧਕ ਸੰਗ ਨਾ ਕਬਹੂੰ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹਿ, ਸਾਧੂ ਕਹਿ ਸੰਗ ਆਜਾਰ ਸਹਿ, ਸਾਧਕ ਸੰਗ ਬਸੈ ਥਾਨ ਉਚਾਏ, ਸਾਧੂ ਕਹਿ ਸੰਗ ਮਹਿਲ ਪਹੁੰਚਾਏ, ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਗੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸ ਉਤਾਰੈ, ਸਾਧੂ ਕਹਿ ਸੰਗ ਸੋ ਧਨ ਪਾਵੈ, ਜਿਸ ਧੰਤੇ ਸਭ ਗੋਬਰ ਸਾਵਾਏ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰ ਦੇਵਾ, ਸਾਧੂ ਕਹਿ ਸੰਗ ਪਾਪ ਪਲਾਇਨ, ਸਾਧ ਸੰਗ ਆਮ੍ਰਿਤ ਗੁਣ ਗਾਇਨ, ਸਾਧਕ ਸੰਗ ਸਭ ਸਰਬਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਘ ਨਹੀਂ ਕਸ਼ਕਾਰ, ਦਰਸ਼ਨ ਭੇਟ ਹੋਤ ਨਿਹਾਲ, ਸਾਧਕ ਸੰਘ ਗਲੂਕਤ ਹਰਾਇ, ਸਾਧਕ ਸੰਘ ਨਰਕ ਪਰ ਹਰਾਇ, ਸਾਧਕ ਸੰਘ ਈਹਾਂ ਊਹਾਂ ਸੁਵੇਲਾ, ਸਾਧ ਸੰਘ ਵਿਛਰ ਤਰਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧਕ ਸੰਘ ਨਾ ਬ੍ਰਿਥਾ ਜਾਵੈ, ਪਾਰ ਬ੍ਰਹਮ ਸਾਧ ਰਿਤ ਵਸੈ, ਨਾਨਕ ਉਦਰੈ ਸਾਧ ਸੁੰਦਰ ਸਾਇ, ਸਾਧਕ ਸੰਘ ਸੁਣੋ ਹਰ ਨਾਓ, ਸਾਧ ਸੰਘ ਹਰ ਕੇ ਗੁਣ ਗਾਓ, ਸਾਧਕ ਸੰਘ ਨਾ ਮੰਤੇ ਬਿਸਰਾਏ, ਸਾਧ ਸੰਘ ਸਰ ਪਰ ਨਿਸ ਤਰਾਏ, ਸਾਧਕ ਸੰਗ ਲੱਗੇ ਪਰਾ ਮੀਠਾ, ਸਾਧੂ ਕਹਿ ਸੰਗ ਘੜ ਘੜ ਡੀਠਾ, ਸਾਧ ਸੰਗ ਭਇਆ ਗਿਆ ਗਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਬਰੋਗ, ਨਾਨਕ ਸਾਧ ਬੈਠੇ ਸੰਜੋਗ, ਸਾਧਗੀ ਮਹਿਮਾ ਬੇਦ ਨਾ ਜਾਣੇ, ਜੇਤਾ ਸੁਨੇ ਤੇਤਾ ਬਖਿਆਨੈ, ਸਾਧਗੀ ਮਾਂ ਤੇ ਗੁਣ ਤੇ ਦੂਰ, ਸਾਧਗੀ ਮਾਂ ਰਹੀ ਭਰਪੂਰ, ਸਾਧਗੀ ਸੋਭਾ ਕਾ ਨਾਹੀ ਆਂਤ, ਸਾਧਗੀ ਸੋਭਾ ਸਦਾ ਬੇਅੰਤ, ਸਾਧਗੀ ਸੋਭਾ ਉੱਚ ਤੇ ਉੱਚੀ, ਸਾਧਗੀ ਸੋਭਾ ਮੁੱਚ ਤੇ ਮੁੱਚੀ,

ਛਿਰੇ ਜੋਤ ਸੁਭਾਵੇ ਸੋਈ ਕਰੇ। ਅਨਜਾਨਤ ਵਿਖਿਆ ਮੈਂ ਰਚੇ ਜੇ ਜਾਣ ਤੇ ਆਪਣੇ ਆਪ ਬਚੇ ਭਰਮੇ ਭੁੱਲਾ ਦੈ ਦਸਤਾਵੈ। ਨਿਮਕ ਮਾਏ ਚਾਰ ਕੁੰਡ ਫਿਰੇ ਆਵੇ ਕਰ ਕਿਰਪਾ ਸਪਨੀ ਭਗਤੇ ਨਾਨਕ ਦੇ ਜਮ ਨਾਮ ਮਿਲੇ। ਖਿਰਮੇ ਨੀਚ ਕੀਟ ਕਉ ਰਾਜਪਾਲ ਬ੍ਰਹਮ ਗਰੀਬ ਨਿਵਾਜ। ਜਾਗਾ ਦ੍ਰਿਸ਼ ਕਛੂ ਨਾ ਆਵੇ ਤੇ ਸਤਕਾਲ ਦੈ ਦਿਸ ਪ੍ਰਗਟਾਵੇ। ਜਾਗੂ ਅਪਨੀ ਕਰੇ ਬਖਸੀਸ ਦਾਕਾ ਲੇਖਾ ਨਾ ਕਰੇ ਜਗਦੀਸ। ਜੀਉ ਬਿਨ ਸਭ ਦਿਸਕੀ ਰਾਜ ਘਟ ਘਟ ਪੂਰਨ ਬ੍ਰਹਮ ਵਰਗਾ ਸਪਨੀ ਬਣਤਾ ਬਨਾਈ। ਨਾਨਕ ਜੀਵੈ ਦੇਖ ਵਡਾਈ ਇਸਕਾ ਬਲਨਾ ਇਸ ਹਾਥ ਕਰਨ ਕਰਾਮਨ ਸਰਬ ਕੋ ਨਾਥ। ਆਗਿਆਕਾਰੀ ਬਪਰਾ ਜੀਓ ਜੋਤ ਭਾਵ ਸੁਫਨ ਥੀਓ। ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਰ ਖਰੰਗ ਹਸੈ। ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ। ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ। ਕਬਹੂ ਨਿਤ ਕਰੈ ਬਾ ਭਾਂਤ ਕਬਹੂ ਸੋਏ ਰਹੇ ਦਿਨ ਰਾਤ। ਕਬਹੂ ਮਹਾਂ ਕ੍ਰੋਧ ਬਿਕਰਾਰ ਕਬਹੂ ਸਰਬ ਕੀ ਹੋ ਦਰਬਾਰ। ਕਬਹੂ ਏ ਬਹਿ ਬੜ ਰਾਜਾ ਕਉ ਬਿਖਾਰੀ ਜਗਾ ਸਾਜਾ। ਕਬਹੂ ਅਬ ਕੀਰਤ ਮੈਂ ਆਵੇ ਕਬਹੂ ਭਲਾ ਭਲਾ ਕਹਾਵੇ। ਜਿਉਂ ਪ੍ਰਭ ਰਾਖੈ ਤੁਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹਾਏ। ਕਬਹੂ ਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ। ਕਬਹੂ ਤੜ ਤੀਰਥ ਇਸ਼ਨਾਨ ਕਬੂ ਸਿ ਸਾਧਕ ਮੁਖ ਗਿਆਨ। ਕਬੂ ਕੀਟ ਹਾਸ ਪਤੰਗ ਹੋਏ ਜੀਆ ਅਨੰਗ ਜੋਨ ਭਰਮੈ ਭਰਮੀਆ। ਨਾਨਾ ਰੂ ਜੋ ਸਵਾਂਗੀ ਦਿਖਾਵੇ ਜੋ ਜੋ ਤਸਭਾ ਜਿਉਂ ਪ੍ਰਭਾਵੇ ਤੇ ਮੈਨੇ ਚਾਹੇ। ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤੇ ਮੈਨੇ ਚਾਵੇ ਜੋ ਤਸਭਾਵੇ ਸੋਈ ਹੋਏ। ਨਾਨਕ ਦੂਜਾ ਵਰਨਾ ਕੋਏ ਕਬਹੂ ਸਾ ਸੰਗਤ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ। ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼। ਮੰਤਰ ਨਾਮ ਰਤੇ ਇਕ ਰੰਗ ਸਦਾ ਬਸੇ ਭਾਰ ਬ੍ਰਹਮ ਕੈ ਸੰਗ। ਜਹੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ।

ਬਸਮੰਤ ਕਿਸੇ ਨਾ ਬਦਿਆ ਅਹੰਕਾਰੀ ਧਰਮਰਾਜ ਸਕਰੇ ਖਵਾਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋਜਨ ਨਾਨਕ ਦਰਗੇ ਪ੍ਰਵਾਨ ਕੋਟ ਕਰਮ ਕਰੈ ਹੋ ਧਾਰੇ ਸ਼ਰਮ ਪਾਵੇ ਸਗਲੇ ਫਿਰ ਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵਾ ਹਰ ਦਰਗੇ ਕੋ ਕੈਸੇ ਗਵਾਏ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਥਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਾ ਛੋਏ ਤਬ ਇਸ ਕੋ ਸੁਖ ਨਾਹੀ ਕੋਏ ਜਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ ਜਬ ਲਗ ਮੋਹ ਮੰਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਦੁਟੇ ਗੁਰਪ੍ਰਸਾਦ ਨਾਨਕ ਛੁਟੈ ਸਹਿਸ ਘਟੇ ਲੱਗ ਉੜਤਾ ਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤ ਆਵੈ ਖਪ ਖਪ ਮਰੈ ਬਿਨਾਂ ਸੰਤੋਖ ਨਹੀਂ ਗਉ ਰਾਜੇ ਸੁਭਨ ਮਨੋਰਥ ਬਿਰਥੇ ਸਭ ਗਾਜੈ ਨਾਮ ਰੰਗ ਸਰਬ ਸੁਖੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਰਜਾਪ ਕਰਨ ਕਰਾਵਨ ਕਰਨੇ ਆਸ ਕੇ ਆਦਿ ਕਹਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਰਿਪਸ ਹੋਏ ਜੋ ਕਿਛ ਕੀਨੋ ਸਪਨੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੁੱਝੈ ਦੇਖੇ ਕਰੇ ਵਿਵੇਕ ਆਪੇ ਏਕ ਆਪੇ ਅਨੇਕ ਮਰੇ ਨਾ ਮਿਨਸੇ ਆਵੇ ਨਾ ਜਾਏ ਨਾਨਕ ਸਦੀ ਰਹਿਆ ਸਮਾਏ ਆਪ ਉਪਦੇਸ਼ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਨ ਵਿਸਥਾਰ ਸਭ ਕਾਸ਼ ਉਸ ਗਾਓ ਕਰਨੇ ਹਾਰ ਉਸੇ ਭਿੰਨ ਕਹਾਓ ਕਿਸ਼ੋਏ ਥਾਨ ਥਨੰਤਰ ਏਕਾ ਸੋਏ ਆਪਣੇ ਚਲਤਾਪ ਕਰਨੇ ਹਾਰ ਕਉਤ ਕਰੇ ਰੰਗ ਆਪ ਆਰ ਮਨ ਮੈਂ ਆਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤਿਪ੍ਰਭ ਸਵਾਮੀ ਗੁਰਪ੍ਰਸਾਦ ਕਰੈ ਮਖਿਆਨੀ ਸੱਚ ਸੱਚ ਸਤ ਸਬਕੀਨਾ ਕੋਟ ਮਦੇ ਕੰਨੇ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰਬਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਰੋਕ ਸੰਤ ਸਰਣ ਜੋ ਜਨ ਪਰਾਇ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟਾਏ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕਾ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੁਭਾਤੇ ਹੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੈ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜਿਉਂ ਲਵੈ ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਸ਼ਰੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵਾਏ ਤੋ ਏ ਬੀਗਤ ਪਾਏ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿੰਟ ਗੰਨਾ ਪਾਈ ਸੰਤ ਕਾ ਨਿੰਦਕ ਮਹਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਯਾਰ ਦੀਨ ਸੰਤ ਕਾ ਨਿੰਦਕ ਕਉ ਸਰਬ ਰੋਗ ਸੰਤ ਕੈ ਨਿੰਦਕ ਕਉ ਸਦਾ ਵਿਯੋਗ ਸੰਤ ਕੈ ਨਿੰਦਾ ਦੁਖ ਮੈਂ ਦੋਖ ਨਾਨਕ ਸੰਤ ਭਾਵ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੈ ਦੁਖੀ ਕੋ ਡਾਨ ਲਾਗੈ ਸੰਤ ਕੈ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖਨਾ ਸੁਖ ਤੇ ਟਰੈ ਸੰਤ ਕੈ ਦੁਖੀ ਕੋ ਨਾਹੀਂ ਠਾਉ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚਾਏ ਸੰਤ ਕੈ ਦੁਖੀ ਗੁਧਿਆਨ ਭਰਮਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾਂ ਮ੍ਰਿਤਕ ਕੀ ਲੋਥਾ ਸੰਤ ਕੈ ਦੁਖੀ ਕੀ ਜੜ ਕਿਛ ਨਾਹੇ ਆਪਣ ਵੀ ਜਾਪੇ ਹੀ ਖਾਹੇ ਸੰਤ ਕੈ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਲੇ ਉਭਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇੰਦਰ ਨੇ ਧਰਪੈ ਸੰਤ ਕਾ ਦੁਖੀ ਛੁਟੇ ਅਕੇਲਾ ਜੋ ਬਵਾੜ ਤੇ ਲਖਾ ਖੇਤ ਮਾਹੇ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
ਕਿਰਤਨਿੰਦਕਾ ਧੁਰਹੀ ਪਇਆ, ਨਾਨਕ ਜੋਤਿਸ ਭਾਵੇ ਸੋਈ ਥਿਆ। ਸੰਤਗਾ ਦੁਖੀ ਬਿਗੜੂ ਪਏ ਜਾਏ, ਸੰਤਗਾ ਦੁਖੀ ਕੋ ਦਰਗਾਹ ਮਿਲੇ ਸਜਾਏ। ਸੰਤਗਾ ਦੁਖੀ ਸਦਾ ਸਹਿਕਾਈਆ, ਸੰਤਗਾ ਦੁਖੀ ਨਾ ਮਰੇ ਨਾ ਜੀਵਾਈਆ। ਸੰਤਗੇ ਦੁਖੀ ਪੁੱਜੇ ਨਾ ਆਸਾ, ਸੰਤਗਾ ਦੁਖੀ ਉੜ ਚਲੇ ਨਿਰਾਸਾ। ਸੰਤਗੇ ਦੁਖ ਨਾ ਦ੍ਰਿਸ਼ਟਾ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ। ਪਇਆ ਕੀਰਤਨਾ ਮੇਟਾ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘੜ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੇ ਦੇ ਆਵੋ ਸਾਧ ਗਿਰਾ। ਸਭ ਕੁਝ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਗੋਥੀਆ। ਆਪਣਾ ਕੇ ਲਾਭ ਕਰਨੇ ਹਾਰ, ਦੂਸਰ ਗਾਉਣ ਕਾਹੇ ਵਿਚਾਰ। ਜਿਸ ਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ, ਵਡਭਾਗੀ ਨਾਨਕ ਜਨ ਸੇ ਸਲੋਕ। ਤਜੋ ਸਿਆਨਬ ਸੁਰ ਜਨ ਹਉ, ਸਿਮਰੋ ਹਰ ਹਰ ਰਾਏ, ਏ ਗਾ ਸਰਬੰਦ ਰਖੋ, ਨਾਨਕ ਦੂਖ ਭਰਮ ਭਾਉ ਜਾਏ। ਅਸ਼ਟਪਦੀ ਮਾਨੁ ਕੀ ਟੇਕ, ਬ੍ਰਿਥੀ ਸਭ ਜਾਨ, ਦੇਵਨ ਕੋ ਏਕਾ ਭਗਵਾਨ। ਜਿਸਕੇ ਦੀਆ ਰਾਏ ਅਗਾਏ, ਬੋਰ ਨ ਦ੍ਰਿਸ਼ਨਾ ਲਾਗੇ ਆਏ। ਮਾਰੇ ਰਾਖੇ ਗੁਆ, ਮਾਨੁ ਕਹਿ ਕਿਸ਼ਨਾਈ ਹਾਥ, ਤਿਸਕਾ ਉਕੰਬੂ ਸੁਗੋਏ, ਤਿਸਕਾ ਨਾਮ ਰਾਖੰਡ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਹੇ, ਨਾਨਕ ਬਿਘਨ ਨਾ ਲਾਗੈ ਕੋਏ। ਉਸਤ ਮਨ ਮੇ ਕਰ ਨਿਰੰਕਾਰ, ਕਰ ਮਨ ਮੇਰੇ ਸਦ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਬੇਗ ਠਾਕੁਰ ਕਾ ਰੰਗ, ਸਾਧ ਸੰਗ ਮਿੰਸੇ ਸਭ ਸੰਗ। ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਆ ਹਰ ਬਿੰਦ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਤਰਗੇ ਨਾਨਕ ਜਲ ਮਥਾ। ਬਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਤਨਬੰਧ ਕਰੀ ਸੰਸਾਰ। ਮੰਦਰ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ। ਏਕੋ ਏਕ ਏਕ ਪਛਾਣੇ, ਤੇ ਦੁਖੀ ਹੋ ਸੋ ਜੀ ਜਾਣੇ। ਨਾਮ ਸੰਗ ਜਸਗਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਜੈ, ਤਿਸਕੀ ਜਾਣੋ ਤ੍ਰਿਸ਼ਨਾ ਬੁਝਾਏ। ਸਾਧ ਸੰਗ ਹਰ ਹਰ ਜਸ ਗਾਇਤ, ਸਰਬ ਰੋਗ ਤੇ ਹਰ ਜਨ ਰਹਿ ਤਨ ਦਿਨ ਕੀਰਤਨ ਕੇਵਲ ਬਖਿਆਨ। ਗ੍ਰਸਤ ਮੈਂ ਸੋਈ ਨਿਰਵਾਨ, ਏਕੋ ਪ੍ਰਿਸ ਜਨ ਜਿਸ ਜਨ ਕੀ ਆਸਾ, ਤਿਸਕੀ ਕਟੀਆ ਜਮ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੇ ਦੁਖ। ਜਿਸ ਗੌਰ ਪ੍ਰਭ ਮਾਨ ਚਿਤ ਆਵੇ, ਸੋ ਸੰਤ ਸੁਹੇਲਾ ਨਹੀਂ ਡੁਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰਾਇਆ, ਸੋ ਸੇਵਕ ਕਹੋ ਕਿਸ ਤੇ ਡਰਾਇਆ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਤ ਸੋਦਤ ਸੋਦਤ ਸੀਜਿਆ, ਗੁਰਪ੍ਰਸਾਦ ਤਸ ਬੁੱਝਿਆ। ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸੂਰ। ਲੈ ਕੇ ਜਨਮੈ ਨਾ ਕਿਛ ਮਰੇ ਆਪਣ, ਚਲਤੇ ਆਪ ਹੀ ਕਰ ਆਵਨ। ਜਾਵਨ ਦ੍ਰਿਸ਼ਟ ਆਨ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰੇਸ਼ਟ। ਆਪੇ ਆਪ ਸਕਲ ਮੈਂ ਆਪ, ਅਨਕ ਜੁਗਤ ਰਾਜ ਥਾਪ ਥਾਪ। ਅਵਿਨਾਸ਼ੀ ਨਾਹੀ ਕੁਛ ਖੰਡ, ਧਾਰਨ ਧਾਰਿਓ ਬ੍ਰਹਿਮੰਡ। ਅਲਖ ਭੇ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੋਭਾ ਬੰਦ, ਸਕਲ ਸੰਸਾਰ ਦੁਰੇ ਤਰਮੰਤ। ਪ੍ਰਭ ਕੇ ਸੇਵਕ ਸਕਲ ਉਧਾਰਨ, ਪ੍ਰਭ ਕੇ ਸੇਵਕ ਦੂਖ ਵਿਸਾਰਨ।

ਜੋਗਿਸ਼ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸੁਭਾਏ ਹੋ ਵਾਸੋ ਹੋਏ, ਕਰਨੇ ਹਰ ਪਛਾਣੇ ਸੋਏ। ਪ੍ਰਭ ਕਾ ਕੀਆ ਜਨਮ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸੇ ਵਿਜੇ ਤੇ ਸਮਾਏ ਸਮਾਏ ਹੋਏ, ਸੁਖ ਨਿਧਾਨ ਉਨਹੂ ਬਨਿਆਏ। ਆਪਸ ਕੋ ਆਪ ਦਿਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਜਾ ਕੇ ਸਿਮਰਨ ਉਦਰੀਆ, ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗੰਡ ਨਹਾਰ ਗੋਪਾਲ, ਸਰਬ ਜੀਆਂ ਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਸਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਅਭਿਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ, ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਬ ਏਕ ਹਰ ਨਾਮ, ਰੂਬਨ ਤੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਤਲਵੰਤਾ ਕਿਆ ਕੋ ਗਰਬੈ, ਜਾਂ ਸਭ ਕੁਛ ਤਿਸਕਾ ਦੀਆ ਦਰਬੈ, ਅਤ ਸੂਰਾ ਜੇ ਕਹੂ ਕਹਾਵੇ, ਪ੍ਰਭ ਕੀ ਕਲਾ ਬਿਨਾ ਕਹਿਤਾ ਬੈ, ਜੇ ਕੋ ਹੋਏ ਬਹੇ ਦਾਤਾਰਥ, ਦੇਨ ਹਾਰ ਜਾਨੇ ਗਾਵਾਰ, ਜਿਸ ਗੁਰਪ੍ਰਸਾਦ ਟੁੱਟੇ ਹਉ ਰੋਗ, ਨਾਨਕ ਸੋ ਜਨ ਸਦਾ ਅਰੋਗ, ਜੋ ਮੰਦਰ ਕੋ ਥਾਮੇ ਥੰਮਣ, ਤਿਉ ਗੁਰ ਕਾ ਸ਼ਬਦ ਮਨੇ ਅਸਥੰਮਣ, ਜੋ ਪਾ ਖਾਣ ਨਾਵ ਚੜਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰਾ, ਜਿਉ ਅੰਧਕਾਰ ਦੀਪਕ ਪ੍ਰਕਾਸ਼, ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ, ਜਿਉ ਮਹਾ ਉਦਿਆਨ ਮੈਂ ਮਾਰਗ ਪਾਵੇ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ, ਤਿਨ ਸੰਤਨ ਕੀ ਬਾਂਛੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾ ਇਹ ਬਿਰਲਾਈਏ, ਪੁਰਬ ਲਿਖੇ ਕਾ ਲਿਖਿਆ ਪਾਈਏ, ਦੂਖ ਸੁਖ ਪ੍ਰਭ ਦੇਵਨ ਹਾਰ, ਵਰ ਤਿਆਗ ਤੂੰ ਤਸੇ ਚਿਤਾਰ, ਜੋ ਕੁਛ ਕਰੈ ਸੋਈ ਸੁਖਮਾਨ, ਭੁੱਲਾ ਕਾਹੇ ਫਿਰੇ ਅਜਾਨ, ਕੌਣ ਬਸਤਾਈ ਤੇਰਾ ਸੰਗ, ਲਪਟ ਰਹੇ ਹੋ ਰਸ ਰੋਬੀ ਪਤੰਗ, ਰਾਮ ਨਾਮ ਜਬ ਹਿਰਦੇ ਮਾਹੇ, ਨਾਨਕ ਪਾਤ ਸੇਤੀ ਕਰ ਜਾਹੇ, ਇਸ ਵਖਰ ਕੋ ਲੈ ਅੰਤੂ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜ ਮਾਨ ਲਿਓ ਮਨ ਮੋਰ, ਰਾਮ ਨਾਮ ਹਿਰਦੈ ਮੈਂ ਤੋ ਲਾਦ, ਖੇਪ ਸੰਤੇ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ, ਧੰਨ ਧੰਨ ਕਹੇ ਸਭ ਕੋਏ, ਮਖੂਜਲ ਹਰ ਦਰਗੇ ਸੋਏ, ਏ ਵਾ ਪਾਰ ਬਿਰਲਾ ਵਾ ਪਾਰੇ, ਨਾਨਕ ਤਾ ਕੇ ਸਦ ਬਲਹਾਰੇ, ਚਰਨ ਸਾਧਗੇ ਧੋਏ ਧੋਏ, ਵੀਰ ਸਾਧੁ ਕਪਨਾ ਜੀਓ, ਸਾਧਗੀ ਧੂਰ ਕਰੋ ਇਸ਼ਨਾਨ, ਸਾਧ ਪਰ ਜਾਈਏ ਕੁਰਬਾਨ, ਸਾਹ ਸੇਵਾ ਵਡਭਾਗੀ ਪਾਈਏ, ਸਾਧ ਸੰਗਰ ਕੀਰਤਨ ਗਾਈਏ, ਅਨਗ ਬੁਗਨ ਤੇ ਸਾਧੂ ਰਾਖੇ, ਅਰਗੁਣ ਗਾਏ ਅੰਮ੍ਰਿਤ ਰਸ ਚਾਖੇ, ਉੜ ਗਈ ਸੰਤੇ ਅੰਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕਉ ਜੀਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾਗੀ ਦ੍ਰਿਸ਼ਟੀ ਮਾਹੇ, ਪ੍ਰਭ ਲਿਖੇ ਕਾ ਲਹਿਣਾ ਪਾਹੇ, ਸਭ ਕੁਛ ਤਿਸਕਾ ਉਹ ਕਰਨੇ ਯੋਗ, ਤਿਸ ਬਿਨ ਦੂਸਰ ਹੁਆ ਨਾ ਹੋਗ, ਜਬ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਹ ਨਿਰਮਲ ਇਹ ਕਰਨੀ, ਕਰ ਕਿਰਪਾ ਸਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਤਜਨ ਆਵੇ ਹਰ ਪ੍ਰਭ ਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾ ਕੇ ਹਿਰਦੈ ਏਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤ ਮੁਕੈਤ, ਸੱਚੀ ਦ੍ਰਿੜ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮਜਨ ਸਚਗਰ ਜਾਤਾ, ਨਾਨਕ ਸੋ ਜਨ ਸਤ ਸਮਾਤਾ, ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਗੁਣ ਤੇ ਪ੍ਰਭਿੰਨ ਤਿਸੇ ਬੁਝਾਏ, ਨਾਨਕਾ ਜਿਸੋ ਵੈ ਸੁਪ੍ਰਸੰਨ। ਅਸ਼ਟਪਦੀ ਅਭਿਨਾਸੀ ਪਰ ਮਨ ਮੇਰਾ, ਅਗਮਾਨੂ ਕੀ ਤੂੰ ਪ੍ਰੀਤ ਤਿਆਗ, ਤਿਸ ਤੈ ਪਰਾ ਨਾ ਹੀ ਕੁਛ ਗੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਣ, ਸਾ ਤੇਰੇ ਕੀ ਚਰਨੀ ਪਾਉ, ਨਾਨਕ ਮਨ ਇਹ ਅਨਰਾਉ, ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋ, ਹਰਨ ਭਰਨ ਜਾ ਕਾ ਨੇਤਰ ਫੋਰ, ਹਰਨ ਭਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਣਤ ਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ, ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਾਂ ਮੈਂ ਤਾਂ ਵਿਸਨ ਕਿਰਤ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖਾ ਗਨੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀਮਤ ਨਾ ਹੈ, ਸਗਲ ਦੇਵ ਹਾਰੇ ਵਗਾਹੇ, ਪਿਤਾ ਕਾ ਜਨਮ ਕੇ ਜਾਣੇ ਭੂਤ, ਸਗਲ ਬਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇ ਸੇ, ਤੇ ਗੁਣ ਮੈਂ ਜਾਗੋ ਭਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਜ ਨੀਚ ਤਿਸਕੇ ਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕਰ, ਇੱਕ ਰੰਗ ਨਾਨਾ ਵਿਦ ਕਿਨੋ ਵਿਸਥਾਰ, ਪ੍ਰਭ ਬਨਾਸੀ ਅਗੰਕਾਰ, ਨਾਨਾ ਚਲਦ ਕਰੇ ਖਨ ਮਾਹੇ, ਪੂਰੇ ਪੂਰਨ ਸਭ ਠਾਏ, ਨਾਨਾ ਵਿਦ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਬਾਈ, ਸਭ ਘਟ ਦਿਸਕੇ ਸਭ ਦਿਸਕੇ ਠਾਉ, ਜਬ ਜਬ ਜੀਵੇ ਨਾਨ ਖਰ ਨਾਉ, ਨਾਮ ਕੇ ਧਾਰੇ ਸਗਲੇ ਜੰਦ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਧਰੇ ਸੁਣ ਸਰਵਨ, ਕਰ ਕਿਰਪਾ ਸਭ ਨੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨ ਗਦ ਪਾਏ।
ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਾਹਿਬ ਮਾਇ ਸਮਾਣੀ, ਸਤ ਸਤ ਮਾਹਿ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲ ਜਿਸੇ ਬੁਝਾਏ ਦੱਸੇ ਸਪਰੀ, ਸਤ ਨਾਮ ਪ੍ਰਭਾ ਸੁਖਦਾਇ ਵਿਸਵਾਸ, ਸਤ ਨਾਨਕ ਗੁਰ ਤੇ ਬਾਈ, ਸਤ ਭਜਨ ਸਾਧ ਉਪਦੇਸ਼, ਸਤ ਸਤ ਜਨ ਜਾ ਕੇ ਹਿਰਦੇ ਪਰਵੇ, ਸਤ ਨਿਰਤ ਪੁੱਜੇ ਜੇ ਕੋਏ, ਨਾਮ ਜਪਤ ਹਕੀਕਤ ਹੋਏ, ਆਪ ਸਤ ਕੀਆ ਸਭ ਸਾਤੇ, ਆਪੇ ਜਾਣੇ ਆਪਣੇ ਮਿਤ ਗਤ, ਜਿਸ ਕੀ ਸੱਠ ਸੋ ਕਰਨੇ ਹਾਰ, ਬਿਨਾਂ ਬੂਝ ਗਰਤ ਵਿਚਾਰ, ਕਰਤੇ ਕੀਮਤ ਨਾ ਜਾਣੇ ਕੀਆ, ਨਾਨਕ ਜੋਤ ਸੁਭਾਵੇ ਸੋ ਵਰਤੀਆ, ਬਿਸਮਨ ਬਿਸਮ ਪਏ ਬਿਸਮਾ, ਜਨ ਬੁੱਝਿਆ ਆਇਆ ਸਵਾਦ, ਪ੍ਰਭ ਕੇ ਰੰਗ ਰਾਜ ਰਹੇ, ਗੁਰ ਕੇ ਭਜਨ ਪਦਾਰਥ ਲਹੇ, ਓਏ ਦਾਤੇ ਤੂੰ ਕੱਟ ਨਹਾ, ਜਾ ਕੇ ਸੰਗ ਤਰਾ ਸੰਸਾਰ, ਜਨ ਕਾ ਸੇਵਕ ਸੋ ਵਡਭਾਗੀ, ਜਨ ਕੇ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰਪ੍ਰਸਾਦ ਨਾਨਕ ਫਲ ਪਾਵੈ, ਸਰੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ ਅਸ਼ਟਪਦੀ, ਚਰਨ ਸਤ ਸਤ ਪ੍ਰਸੰਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਵੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਾ ਸੁਨਤਾ, ਬੁੱਝਣ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸੁਰ ਬਿਰਦੇ ਜਨ ਮਾਨਿਆ, ਕਰਨ ਕਰਾਮ ਤਿਨ ਮੂਲ ਵਿਛਾਨਿਆ, ਜਾ ਕੇ ਹਿਰਦੇ ਵਿਸਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈਦੇ ਨਿਰਭੋਏ ਬਸਾਨਾ, ਸਿਵ ਜਾ ਤਿਸ ਮਾਹੇ ਸਮਾਨਾ, ਬਸਤ ਮਾਹੇ ਲੇ ਬਸਤ ਗਡਾਈ, ਦਾਗੋ ਭਿੰਨਾ ਕਹਿਣਾ ਜਾਈ, ਬੁੱਝੇ ਬੁੱਝਣ ਹਾਰ ਵਿਵੇਕ ਨਾਰਾਇਣ, ਮਿਲੇ ਨਾਨਕ ਇੱਕ ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਹੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ, ਸੇਵਕ ਕੋ ਪ੍ਰਪਾਲਣ ਹਾਰਾ, ਸੇਵਕ ਕੀ ਰੱਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾ ਸਾ ਸੰਭਾਰੇ, ਆਪਣੇ ਜਨ ਕਾ ਪ੍ਰਦਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖਿਆ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰਾਖੇ, ਤਾਂ ਕੀ ਕਦਮਿਤ ਕੋਏ ਨਾ ਰਾਖਿਆ, ਪ੍ਰਭ ਕੇ ਸੇਵਕ ਕੋ ਨਾ ਪਾਹੁਚੈ, ਪ੍ਰਭ ਕੇ ਸੇਵਕ ਪੂਛਤੇ ਉੱਚੇ ਜੋ, ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ, ਨਿੱਕੀ ਗੀਰੀ ਮੈਂ ਕਲ ਰਾਖੇ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨਾ ਕਾਟ ਤਿਆਪ, ਤਾਖੋ ਰਾਖ ਦੇਖ ਰਹਾਤ, ਮਾਨਸ ਯਤਨ ਕਰਤ ਭਾਨ, ਤਿਸਕੇ ਕਰਤ ਬਿਰਥੇ ਜਾਤ, ਮਾਰੇ ਨਾ ਰਾਖੇ ਪ੍ਰਣਾ ਗੋਏ, ਸਰਬ ਜੀਆਂ ਕਾ ਰਾਖ ਸੋਏ ਕਾਹੇ, ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਾਖ ਬਿੜਾਣੀ, ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅਮਰਤੇ ਮੰਤੰਦਰ ਪਿਆ, ਨਾਮ ਰਤਨ ਜਨ ਗੁਰਮੁਖ ਪਾਇਆ, ਤਿਸ਼ਕ ਸ਼ਬਰ ਨਾਈ ਦ੍ਰਿਸ਼ਟਾਇਆ, ਨਾਮ ਧਨ ਨਾਮ ਰੂਪਰੰਗ ਨਾਮ ਸੁਖਰ ਨਾਮ ਕਾ ਸੰਗ, ਨਾਮ ਰਾਜੂ ਜੰਤਰ ਉਤਾਲੇ, ਮੰਤਨ ਨਾਮੇ ਨਾਮ ਸਮਾਨੇ, ਉਠਤ ਬੈਠ ਸੋਭਤ ਨਾਮ ਕਾ, ਹੋ ਨਾਨਕ ਜਨ ਕੈ ਸਦਗਾਮ, ਬੋਲੋ ਜਾ ਚੇਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੇ ਦਾਤ, ਕਰੇ ਭਗਤਾ ਤਮ ਕੈ ਚਾਏ, ਪ੍ਰਭ ਨੇ ਸਿਉ ਰਹਿ ਹੈ।

ਜਾਨ ਦੇਹੇ ਜਿੰਜਨਾ ਬ੍ਰਹਮ ਪ੍ਰਭੂ ਪਿਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੈ ਦਰਸਭ ਪਾ ਮਿਠਾਵੈ ਅਵਰ ਸਿਆਨ ਸਗਰੀ ਛਾੜ ਤਿਜਨ ਕੀ ਤੂੰ ਸੇਵਾ ਅਲਾ ਗਾਵਨ ਜਾਨਾ ਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਗੁਦਰਾ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਾ ਕਉ ਗੁਰ ਸਦਾ ਦਯਾਲ ਸੇਖੀ ਗੁਰ ਦੁਰਮਤ ਮਲ ਹਰਾਏ ਗੁਰ ਬਚਨੀ ਹਰ ਨਾਮ ਉਛਰਾਏ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਬੜਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਰ ਸਵਾਰ ਗੁਰ ਕਾ ਗ੍ਰਹਿ ਸੇਵ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿਆਵੈ ਮਨ ਵਿੱਚ ਸਤਿਗੁਰ ਕੇ ਪਾਸ ਸੇਵਾ ਕੇ ਕਾਰਜ ਰਾਸ ਸੇਵਾ ਕਰਤੋ ਨੇ ਕਾਮੇ ਤਿਸਗੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਾ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਕਤ ਜਾਨਾ ਹੈ ਸੋ ਸਤਿਗੁਰ ਜਿਰਦੇ ਹਰ ਨਾਵਨ ਕਬਾਰ ਗੁਰ ਕੋ ਬਲ ਜਾਓ ਸਰਬਿਰਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮੇ ਕੇ ਆਪ ਨਹੀਂ ਕਿਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੁਰ ਬਡਭਾਗੀ ਪਾਈਏ ਸਫਲ ਦਰਸ਼ਨ ਭੇ ਖੁਦ ਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਪਿੱਠ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾਨੇ ਮਨ ਸੰਤੋ ਘਾਤਮ ਪਤਿਆਨੇ ਪੂਰਾ ਗੁਰਖਿਓ ਜਾ ਕਾ ਮੰਤਰ ਅਮਰ ਦਿਸ਼ਟ ਫੇਕੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲੈ ਮਿਲਾਏ ਜੇਵਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੁ ਬੋਲਾ ਪਹੁਚਤ ਪ੍ਰਾਣੀ ਅਗੰਮ ਅਗੋਚਰ ਬ੍ਰਹਮ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿੰਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰਹੇ ਚਰਨ ਕਮਲ ਹਿਰਦੈ ਸਿਮਰਹੇ ਸਤਿਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੈ ਜਨ ਕੋਹੇ ਅੰਮ੍ਰਿਤ ਪੀਵਾ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਰਕਾ ਨਾਮ ਰੇ ਸਜਬ ਦੇ ਸੇਵਾ ਕਉ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪ ਤਮਾਏ ਠੰਡ ਵਰਤਾਈ ਅਣਦ ਬਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਜੁਗਾ ਨਿਰਭਉ ਵਸੇ ਸਗਲ ਬਿਆਦ ਮੰਤੇ ਖੈ ਨਸੇ ਜਿਸਕਾ ਸਾ ਤਿਨ ਕਿਰਪਾ ਧਾਰੀ ਸਾ ਸੰਗ ਜਪ ਨਾਮ ਮੁਰਾਰੀ ਤਿਤ ਭਾਈ ਚੁਕੇ ਭ੍ਰਮ ਗਵਨ ਸੁਨਾਨ ਕਰ ਹੈ ਜਸ ਰਮਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਰੀ ਬੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਅਰਵਿੰਦ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਦ ਬੋਧ ਰਵਿਆ ਰੂਪ ਰੰਗ ਅਹੇ ਪ੍ਰਕਾਸ਼ ਸਾਧਕਾ ਸੰਗ ਰਚ ਰਚਨਾ ਬ੍ਰਿੰਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਧ ਨਾ ਚੱਲ ਬਿਨ ਭਜਨ ਬਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤੁਹਾਨੂੰ ਸਾਰ ਅਸ਼ਟਪਦੀ ਸੰਜਨਾ ਬਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰੋ ਚਰਨ ਕਮਲ ਰਿਦਮੈ ਉਰਤਾਰੋ ਕਰਨ ਕਾਨ ਸੋ ਪ੍ਰਭ ਸਮਰਾ ਦਿਲ ਕਰ ਗਾ ਹੋ ਨਾਮ ਅਰਵਥ ਏ ਤਨ ਸੰਜੋ ਭਗਵਾਨ ਸੰਜਨਾ ਕਾ ਨਿਰਮਲ ਮੰਤ ਏ ਗਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕਉ ਚਾਰ ਕੁੰਟ ਉੱਠਤਾ ਮੈਂ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁੱਖੋ ਨਿਤ ਬਾਂਛੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਘਰੇ ਭਰੀ ਕਰਨੀ ਸਾ ਸੋਭਾ ਬਜ ਹਰ ਕੀ ਸਰਨੀ ਅਨਕ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਵਖਤ ਲਾਏ ਸਰਬ ਨਿਧਾਨ ਮੇਰ ਨਾਮ ਨਿਧਾਨ ਜਪ ਨਾਨਕ ਦਰਗੇ ਪਰਵਾਨ ਮਨ ਪ੍ਰਬੁੱਧੋ ਹਰ ਕੈ ਨਾਏ ਦਇ ਦਸਤਾਵ ਤੇ ਆਵਾ ਠਾਏ ਤਾ ਕੋ ਬਿਘਨ ਨਾ ਲਾਗੇ ਕੋਏ ਜਾ ਕੇ ਹਿਰਦੇ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਵਨ ਸੇ ਪੂਰਨ ਹੋਏ ਆਸ ਭਗਤ ਪਾਇਆ ਤੁਮ ਪ੍ਰਗਾਸ ਤਿਤਕਰ ਜਾਏ ਬਸੇ ਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਵੇ ਉਧਾਰ ਹਰ ਹਰ ਸੁਨ ਪ੍ਰਾਨ ਆਧਾਰ ਅਨੁਕ ਭਾਵਨਾ ਛੁੱਟ ਨ ਹਾਰੇ ਸਿਮਰਤ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਛਤ ਨਾਨਕ ਫਲ ਪਾਏ ਸਗਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾ ਮੈਂ ਮੂਰਖ ਮਨਾ ਸੁਤਮੀਤ ਗੁੜਮ ਅਰ ਬਨਤਾ ਅੰਤੇ ਕਹਾਉ ਤਮ ਗਮਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਅੰਤੇ ਕਹਾਉ ਗਮਨ ਛੁਟਕਾਰ ਅਸਸਤੀ ਰਥ ਸਵਾਰੀ
ਝੂਠਾ ਡਮ ਝੂਠ ਪਾ ਸਾਰੀ ਜਿੰਦੀਏ ਤੁਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਬਾਤੂ ਲੈ ਆਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਬਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੰਤ ਗੈਤ ਰਹਿਤ ਕਦ ਪਾਵੋ ਸਾਰਭੁ ਸਤਿਰ ਕੋ ਨਾਮ ਸਹਿ ਸੁਭਾਏ ਨਾਨ ਗੁਣ ਗਾਵ ਗੁਣ ਗਾਵ ਤੇਰੇ ਪਿਤਰ ਸਮੈਲ ਬਿਨ ਜਾਏ ਹੋਮੇ ਬਖਵਾਇਲ ਓਹੇ ਅਜੰਤ ਬਸੈ ਸੁਖ ਨਾਲ ਸਾਸ ਗਿਰਾ ਸਰ ਨਾਮ ਸੰਭਾਲ ਛਾੜ ਸਿਆਨਮ ਸਗਲੀ ਮਰਾ ਸਾ ਸੰਗ ਭਾਵੇਂ ਸਜਤਨਾ ਹਰ ਪੁੰਜੀ ਸੰਜ ਗ੍ਰਹੋ ਵਿਵਹਾਰੀ ਹਾਂ ਸੁਖ ਦਰਗਾਹ ਜਾਇਕਾਰ ਸਰਵ ਨਿਰੰਤਰ ਏਕੋ ਦੇ ਕਵ ਨਾਨਕ ਜਾ ਕੇ ਮਸਤਕ ਰੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਅਨੰਗ ਵਿਸਾਰ ਏਕ ਦੇ ਭਏ ਏਕ ਰਾਤ ਬੁਰਾ ਸ਼ਤ ਗਏ ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਓਏ ਅਸ਼ਟਪਦੀ ਜਾਚਕ ਜਨ ਜਾਚਾ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਪ੍ਰਭ ਤੁਮੇ ਦਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੇ ਤੇ ਕੋਟ ਏਕ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦੁਸ਼ਟ ਮਾਂ ਸੁਖ ਹੈ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸਿੰਨ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸਵਰ ਪਰੇ ਪ੍ਰੇਮ ਰਸ ਰੰਗ ਬਜੇ ਚਾਵ ਸਾਧ ਗਏ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਵਰਗਾ ਸੰਦਿਲ ਨਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਬੰਸਾ ਪੂਰੀ ਬਈ ਸਤਿਗੁਰ ਤੇ ਨਿਰਮਲ ਮੱਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਗਾੜ ਮੁਖ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਿਆ ਇਸ਼ਪੁਨੀ ਸਰਦਾ ਸਭ ਪੂਰੀ ਰਵ ਰਿਹਾ ਸੰਸੰਗ ਜੂਰੀ ਸਗਾ ਸਤ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗ ਬਿਸਰੈ ਜੇ ਘਾਲ ਨਾ ਭਾਲੈ ਸੋਗ ਬਿਸਰੈ ਜੇ ਕੀਆ ਜਾਣਾ ਸੋਗ ਬਿਸਰੈ ਜਿਨ ਸਭ ਕੁਛ ਦੀਆ ਸੋਗ ਬਿਸਰੈ ਜੇ ਜੀਵਨ ਜੀਆ ਸੋਗ ਬਿਸਰੈ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਰਾਖੈ ਸੋਗ ਬਿਸਰੈ ਜ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੈ ਤਤ ਇਹਾ ਬੁਝਾਇਆ ਪਰ

ਅਭਨੇ ਕਰਤ ਬਜਾਨੇ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤਪਾਲੇ ਜੀਅ ਨਵਾ ਭਾਂਤ ਜੋ ਜੋ ਰਚੋ ਸੁਤ ਸੇ ਤਿਆਦ ਜਿਸ ਭਾਵਤ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨਾ ਹਰ ਨਾਨਕ ਜਾਣਿਆ ਜਲ ਲਾਗਾ ਹਰ ਇੱਕ ਨਾਏ ਇਸਕੀ ਆਸ ਨਾ ਬਿਰਥੀ ਜਾਏ ਸੇਵਾ ਕਹੋ ਸੇਵਾ ਬਨ ਆਈ ਹੁਕਮ ਬੂਝ ਪਰਮ ਬਦਬਾਈ ਇਸ ਤੋਂ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਦੂਰ ਭਏ ਨਿਰਵੈਰ ਅੰਦਰ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਗੇ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਗਾ ਇਹ ਸੁਭਾਓ ਆਠ ਪੈਰ ਪ੍ਰਭੇਖੋ ਨੇਰਾ ਮਿਟਿਆ ਗਿਆਨ ਮਿਨਸੇ ਅੰਧੇਰਾ ਸੁਨਮਦੇ ਸਿਰ ਦੇ ਵਸਾਵੋ ਮਨ ਛੇ ਨਾਨਕ ਫਲ ਪਾਵੋ ਹਾਲਤ ਪਾਲਤ ਦੁਇ ਲਿਓ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਜ ਪ੍ਰੀਖਿਆ ਮੰਦਰ ਨਾਮ ਜਪੋ ਲਿਬਲਾਏ ਦੁਖ ਦਰਦ ਮੰਦੇ ਭਾਉ ਜਾਏ ਸਜਵਾ ਬਾਰ ਕਰੋ ਬਾਬਾ ਰੇ ਦਰਗਹਿ ਨਿਭੈ ਖੇਬ ਤੁਮਾਰੀ ਏਕਾ ਢੇਕ ਰਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਸਤੇ ਦੂਰ ਕਹਾਂ ਕੋ ਜਾਏ ਬਰੇ ਰਾਖਣ ਹਾਰ ਤੇ ਆਏ ਨਿਰਭਾਓ ਜਪੇ ਸਗਲ ਭਾਉ ਮਿਟੇ ਪ੍ਰਭ ਕਿਰਪਾ ਦੇ ਪ੍ਰਾਣੀ ਛੁਟਾ ਜਿਸ ਪ੍ਰਭ ਰਾਖੇ ਤਿਸ ਨਾਈ ਦੁਖ ਨਾਮ ਜਪਤ ਮਨੋ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਜਨ ਕੋ ਕੋਏ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸਾ ਸੋਤ ਨਿਹਾਲ ਤਾਂ ਕੇ ਨਿਕਟ ਨ ਆਵਦ ਕਾਲ ਅਮਰ ਭਇ ਅਮਰਾਮਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਰੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਠੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਇੱਕ ਸਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਗਾ ਵਿਸਰਾਮ ਸੁਨ ਸਮਾਧ ਅਨਹਤ ਰਾਧ ਕਹਿਣਾ ਜਾਈਏ ਚਰਜ ਬਿਸਮਾਧ ਤਿੰਨ ਦੇਖਿਆ ਸਿਆਪ ਦਿਖਾਏ ਨਾਨਕ ਜਨ ਸੋਜੀ ਪਾਏ ਸੁਅੰਦਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨਮਾਏ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਧਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ ਚਾਰ ਗੁਣ ਦੇ ਦਿਸੇ ਸਮਾਹੇ ਤਿਸਤੇ ਭਿੰਨ ਨਹੀਂ ਕੋ ਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਨ ਸਿਮਰਤ ਮਹਿ ਦੇਖ ਸਸੀਅਰ ਸੂਰ ਨਖਿਆਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਾਏ ਆਪ ਅਡੋਲ ਨਾ ਕਬਹੂੰ ਡੋਲਾਏ ਸਰਬ ਗਰਾਕਲ ਖੇਲਾ ਖੇਲ ਮੋਲ ਨਾ ਪਾਈਆ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪ੍ਰਮਖਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਦਨਾ ਕਾ ਪੇਖਨ ਸਾ ਬ੍ਰਹਮ ਸੰਦਨਾ ਗਏ ਹਿਰਦੈ ਸਭ ਧਰਮ ਸੰਦਨਾ ਸੁਣੇ ਸੁ ਬਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਸਗੀ ਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਭਮਾਨੇ ਕਰਨ ਗਰਾਵਨ ਹਾਰ ਪ੍ਰਭ ਜਾਣੇ ਅੰਦਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵ

ਆਏ ਨਾਨਕ ਜਨਾ ਬੁਝਾਏ ਸਰਬ ਭੂਤਾ ਵਰਤਾਰਾ ਸਰਬ ਨੈਣ ਆਪ ਇਕਨਹਾਰਾ ਸਗਲ ਸਮੱਗਰੀ ਜਾ ਗਾਥਨਾ ਆਪਨ ਜਸ ਆਪ ਹੀ ਸੁਣਾ

ਜਾਏ ਨਾਨਕ ਜਾ ਭਾਵੇ ਤਾਂ ਰਹੇ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ ਉਰੈ ਕਹਾਉ ਕਿਨੈ ਕਿਛ ਕਰਾ, ਆਪ ਭਲਾ ਕਰ ਤੂੰ ਤਤ ਨਿੱਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਜ, ਓਤ ਬੋਤ ਆਪਣ ਸੰਗਰਾਜ, ਤਾਕੀਗਤ ਮਿੰਦ ਕਹੀ ਨਾ ਜਾਏ, ਦੂਸਰ ਵੇ ਤਾਂ ਸੋ ਜੀ ਪਾਏ, ਤਿਸਕਾ ਕੀ ਆ ਸਭ ਪਰਿਵਾਰ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣਾ ਹੈ ਤੇ ਸਦਾ ਸੁਖ ਹੋਏ, ਆਪ ਮਿਲਾ ਲਏ ਪ੍ਰਭ ਸੋਏ, ਓ ਤਲਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਸਿਰਦਾ ਭਗਵੰਤ, ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਭਾਵੋ, ਜਨ ਕੇ ਸੰਗ ਚਿਤ ਆਵੈ ਨਾਓ।

ਪਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ

ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ

रह दूर कथना कथी ना आवै तोट काथ काथ कथी कोटि कोट कोट।

ਨਾਨਕ ਭਵੈ ਨ ਭਿਖਨ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੈ ਸੋਹੈ ਦਰ ਰਾਂਝਾਨ।

ਸੰਸਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ।

ਦੇਸ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀਨ ਰਿਧ ਸਿਧ ਅਵਰਾ ਸਾਧ ਸੰਯੋਗ ਵਿਯੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸੁ ਤਿਸੈ ਆਦੇਸੁ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਇਕ ਹੋਵੇ ਸਭ

ਹੈ, ਭੂਤ ਹੈ, ਪਰਨ ਹੈ, ਅਗੰਜ ਹੈ, ਅਪੰਜ ਹੈ, ਅਚੂਜ ਹੈ, ਅਚੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਝ ਹੈ, ਅਸੂਜ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਰਸੀਕ ਹੈ, ਨਿਰਲੰਭ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ,

ਸਹਿ ਕੇ ਸਰਬੱਤਰ ਭੇ ਸਹਿ ਕੇ ਸਰਬੱਤਰ ਮਾਨਿਆ ਦੈਵੰ ਪ੍ਰਧਾਨਿਆ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨੈ ਕੇ ਸਰਬੱਤਰ ਮਾਨੈ ਕੇ ਸਰਬੱਤਰ ਇੰਦਰੈ ਕੇ ਸਰਬੱਤਰ ਚੰਦਰੈ ਕੇ ਸਰਬੰ ਕਲੀਮਹਿ ਕੇ ਪਰਮੰ ਫਹੀਮਹਿ ਕੇ ਆਕਲ ਅਲਾਮਹਿ ਕੇ ਸਹਿਬ ਕਲਾਮੇ ਕੇ ਉਸਨਲ ਵਜੂ ਹੈ ਤਮਾਮਲ ਰੁਜੂ ਹੈ ਹਮੇਸਲ ਸਲਾਮ।

ਹੈ ਚਰ ਪ੍ਰਸ਼ਾਂਤ ਵੈ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾਰ ਸਾਵਲ ਸ਼ਾਂਤ ਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬਿਭੂਤੇ ਪ੍ਰਭਾਥੰ ਪ੍ਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਨਿਰਭੰਗੀ ਸਰੂਪੇ ਸਰਭੰਗੀ ਨੂਪੇ

ਭਗਵਤੀ ਸ਼ਾਂਤ ਵੈ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸਲ ਸਲਾਮ ਹੈ ਸਮਾਹਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਉਸ ਨਾਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦੇਹਾਂਦ ਹੈ ਕੇ ਰਾਜ ਕਰਹਿੰਦ ਹੈ ਕਰੀਮਲ ਕਮਾਲ ਹੈ ਕੇ ਉਸ ਨਾਲ ਜਮਾਲ ਹੈ ਗਣੀ

ਮੰਗ ਬਿਪੁਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਨਾਸੀ ਕਰੀਮ ਕੁਨਿੰਦਾ ਸਮਾਹ ਤੋਲ ਨਿਵਾਸੀ ਅਜੈਬ ਅਜੈ ਵਿਭੂਤੇ ਗਜੈਬ ਗਨੀ ਮੈਂ ਹਰਿਅੰ ਕਰਿਅੰ ਕਰੀ ਮਲਹੀ ਮੈਂ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੋਇਆ ਬੰਗ।

ਬੰਬੇ ਪੁਖਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤ ਸਾਹੀ ਦਸਵੀਂ ਤਵੈ ਪ੍ਰਸਾਦ ਸਵਈਏ। ਸ਼ਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਤਕ ਸੰਤ ਸਮੂਹ ਨੇਕ ਮਤੀ ਕੇ, ਸਾਰਹੇ

ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂ ਪਲੀ ਬਦਨ ਆਵਤ ਸੀਸ ਨ ਜਾਤ ਵਿਚਾਰੇ ਤੇ ਭੈ ਤੋ ਕਹਾ ਭੈ ਭੂਵਤ ਅੰਤ ਕੋ ਨਾ ਗਹੀ ਪਾਏ ਪਧਾਰੇ ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੱਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਾਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ

ਦਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਓ ਪਈ

ਪਰਿਵਾਰ ਆ, ਸੇਵਕ ਸਿੱਖ ਸਭ ਹੈ ਕਰਤਾਰ, ਬੋਰ ਅੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆ, ਸੰਘਰੀਏ ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮਹੇ ਛਾੜ ਕੋਈ ਅਵਰ ਨ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਸੇਵਕ

ਹੋ ਰੱਛਾ ਰਾਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ।

ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕੀ ਪੀਰ ਪਛਾਣੇ, ਘੜ ਘੜ ਕੀ ਪੜ ਪੜ ਕੀ ਜਾਣੇ। ਜਬ ਕਰਖ ਕਰਾਂ ਕਰਤਾਰ, ਪ੍ਰਜਾ ਧਰਤ ਤਬ ਦੇਹ ਅਪਾਰ। ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲ ਦੇਹ ਤਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ।

ਵਿਦ ਸਜਾ ਪ੍ਰਥਮ ਸੰਸਾਰ ਏਕੈ ਰੂਪੇ ਅਨੂਪ ਸਰੂਪਾ ਰੰਕ ਭਇਓ ਰਾਵ ਕਹਿ ਭੂਪਾ ਅੰਡਿਤ ਜੇ ਰਜ ਸੇ ਤਜ ਕੀਨੀ ਉਤਪਜ ਖਾਣ ਬਹੁਰ ਰਜ ਦੀਨੀ।

ਉਬਾਰਿਆ ਸਿੱਖ ਸੰਗਰੋ ਦੁਹਿਤ ਜਿਤੇ ਉਠਵਤ ਉਤਪਾਤਾ ਸਕਲ ਮਿਲੇਸ਼ ਕਰੋ ਰਨ ਘਾਤਾ ਜੇ ਅਹਿ ਤੋ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹੋਆ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਤਾਂ ਕੇ ਕਾਲ ਨਿਕਟ ਨਹਿ ਆਏ ਹੈ।

ਜਿਨ ਨਰ ਨਾਮ ਤਿਉਹਾਰੋ ਕਹਾ ਦਾਰਿੰਦ ਦੁਸ਼ਟ ਦੁਖ ਤੇ ਰਹਾਉ ਖੜਗ ਕੇਤ ਮੈਂ ਸਰਨ ਤਿਉਹਾਰੀ ਆਪ ਹਾ ਦੇ ਲਿਹੋ ਬਾਰੀ ਸਰਬ ਠੌਰ ਮੋਹ ਸੁਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੂਰਨ ਸਭ ਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਣ ਕੋ ਸਹਿ ਕਰਤਾ ਸ੍ਰੀ ਅਸਤੋ ਜਬ ਭੈ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਸ ਫਲ ਪਾਵੇ ਸੋਈ ਦੁਖ ਨਾ ਤੇ ਸਹਿਬ ਆਵਤ ਕੋਈ ਅਡਿਲ

ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਇ ਵਸਿਆ ਜਨੀ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਸ ਜਿਨ ਕਹੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ

ਇਹੋ ਸੁਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧਰੁਹ ਲਿਖਿਆ ਆ।

ਕਹੇ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨ ਜਾਣੀ। ਚਿਤ ਜਿਨ ਕਾਹਿਰ ਲਾਇਆ ਮਾਇਆ, ਬੋਲਣ ਪਹਿਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜਿੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸੰਭਾਓ।

ਜਿਤ ਜੜਾਓ ਸਿਬ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਰਤਾਏ ਆ ਹੁਕਮ ਰਤਾਏ ਆਪ ਵੇਖੇ ਗੁਰਮੁਖ ਕਿਸੇ

ਹਾਰ ਪਹੁੰਚਾਵੇ। ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲੈ ਬੁਲਾਵੇ, ਆਪਣੀ ਲੈ ਵਿਆਪੇ ਲਾਏ। ਗੁਰਮੁਖ ਸਦਾ ਸੰਭਾਲੀਏ, ਕਹਿ ਨਾਨਕ ਕੇਵੜ ਦਾਤਾ, ਸੋ ਕਿਉਂ ਮਨਹੋ ਵਿਸਾਰੀਏ। ਜੈ ਸੀ

ਮਨ ਨਾਮ ਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤ ਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਜੋ ਧਰੀ ਹਰ ਬਿਨਵਰਨ ਦੇਖੋ ਕੋਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਰਬਾਰ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨੇਤਰਿਮ ਸਰਵਣ ਕੀਤੇ ਅਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀਦਾਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਆਪਣੇ ਕੋਲ ਜੋ ਦੋ ਦਿਨ ਵਾਸਤੇ ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲੇ ਪਹੁੰਚੇ ਸਨ, ਕੱਲ੍ਹ ਉਹਨਾਂ ਦੇ ਪਹਿਲੇ ਦੀਵਾਨ ਸਨ, ਅੱਜ ਜੋ ਸ਼ਾਮ ਦੇ ਇਸ ਫੇਰੀ ਦਿਨਾਂ ਦੇ ਆਖਰੀ ਦੀਵਾਨ ਹਰ ਸਮੇਂ ਸਿਰ ਹਾਜ਼ਰੀ ਭਰ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ ਜੋ ਧੰਨ ਧੰਨ ਬਾਬਾ ਭਗਤ ਫਰੀਦ ਜੀ ਉਹਨਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆ ਫਰੀਦਕੋਟ ਦੀਆਂ ਸਮੂਹ ਸੰਗਤਾਂ ਵੱਲੋਂ ਸਮਾਗਮ ਹੁੰਦੇ ਹਨ, ਸ਼ੁੱਕਰਵਾਰ ਨੂੰ ਸ੍ਰੀ ਖੰਡਪਾਤ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ, ਫਿਰ ਸਾਰਾ ਦਿਨ ਕਥਾ ਕੀਰਤਨ ਦੇ ਦੀਵਾਨ ਸਜਣਗੇ, ਸ਼ਨੀਵਾਰ ਜੋ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਵਿੱਚ ਸ਼ਾਮੀ ਸਵਾ 8 ਵਜੇ ਤੋਂ ਲੈ ਕੇ ਰਾਤ 9:15 ਵਜੇ ਤੱਕ ਨਾਮ ਸਿਮਰਨ ਹੋਣਗੇ। ਸੋ ਆਪ ਸੰਗਤਾਂ ਨੇ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਇਸੇ ਸੰਬੰਧ ਵਿੱਚ ਜੋ 21 ਨਵੰਬਰ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਹੋਣਗੇ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆਪਣੇ ਨਾਮ ਲਿਖਵਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਦੋ ਇੱਕ ਸਾਜੀਆਂ ਕਰਾ ਸੰਡਿਤ ਤੋਂ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਸਭ ਸੇ ਦਿਲ ਸਹਿ ਜਿੰਦ ਕਵਾਓ ਕਰਾ ਸੰਡਿਤ ਤੋਂ ਚਾਓ।

0: ਸਦਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇਰੇ ਆਖੇ ਲੱਖ ਕਰੋੜ ਸੱਚਾ ਸਾਤਾਨ ਸੱਚਾ ਸਾਜੋ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕਚਨ ਕਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨਿਆਂ ਵੱਡੀ ਵਡਿਆਈ ਜਾਂ ਨੈਚਰਲ ਥਾਂ ਵੱਡੀ ਵਡਿਆਈ ਜਾਂ ਅਲਾ ਵੱਡੀ ਵਡਿਆਈ ਬੁੱਝ ਸਭਾਓ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਕਾ ਨਕ ਸਿੰਘ ਜਾਏ ਕਰਨਾ ਸਭ ਜਾਏ ਮਹਲਾ ਦੂਜਾ
0: ਇਹ ਲੋਕ ਸੱਚਾ ਕੀ ਹੈ ਕੋਠੜੀ ਸੱਚਾ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇਲੇ ਇੱਕ ਨਾ ਹੁਕਮ

0: ਮਹਲਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਰਨ ਗੋਪਾਲ ਗਹਿਣੇ ਪੌਣ ਪਾਣੀ ਬੈਸੰਦਰ ਚੰਦ ਸੂਰਿਆ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਜਨ ਜਾਲ ਨਾਨੂ ਸਿਆਣੀ ਹੋਣੀ ਖਾਇ ਗਿਆ ਜਮ ਕਾਲ ਮਹਲਾ ਪਹਿਲਾ
1: ਵਾਹਿ ਜੀ ਦੇ ਨਚਨ ਗੁਰ ਪੈਰ ਹਿਲਾਏ ਫਿਰ ਸਿਰ ਉਲਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਰਨ ਪੂਰੇ ਤਾਲਾ ਪਛਾੜਾ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਉਣ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ

0: ਆਪਾ ਸਦੀਆਂ ਮਨ ਸੰਤੋਜ ਦੇਣਾ ਕੇ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾ ਜਾਰਾ ਤੈ ਕੂੜਿਆਰਾ ਖਰਾ ਪਾਵੇ ਕਰ ਇੱਕ ਹੁੰਦਾ ਖਾਏ ਚਲੇ ਤਾਂ ਇੱਕ ਹੁੰਦਾ ਖਾਏ ਚਲੇ ਇਥਾਉ ਤੇ ਨਾ ਪੇ ਕਾਈ ਕਰ ਜਲ ਥਲ ਜੀਆਂ ਪੁਰੀਆਂ ਲੋਰਾ ਜਲ ਥਲ ਜੀਆਂ ਪੁਰੀਆਂ ਲੋਆਂ ਆ ਕਰ ਆਇਆ ਕਰ ਹੋਏ ਜੇ ਆਖਿਸ ਤੂੰ ਜਾਣੇ ਤੇ ਨਾ ਪੇ ਤੇਰੀ ਸਾਰ ਨਾਨਕ ਭਗਤਾਂ ਪੁਖ ਸਲਾਨ ਸਚਨਾਮ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਪੇੜ ਹੈ ਬਿਕ ਮਿਹਾਰ ਘਰ ਭਾਂਡੇ

ਪਾਏ ਕੇ ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀ ਜਿੰਦਾ ਵਿਕਰਨੀਤਾ ਸੋ ਕਰਤਾ ਜਿੰਦਾ ਕਰੇ ਜਿਨ ਪਾਇਆ ਜਗ ਤੇ ਜੋਹਰੀ ਸੋ ਅਸਤੇ ਦੀਵਾਨੇ ਭਗ

ਅਜਿਹਾ ਕਲ ਹੈ ਕਾਲਣਾ ਤੇ ਵੇਹੋ ਨਾਉ ਪਚਾਰੀਏ, ਐਸੀ ਕਲਣਾ ਖੇਡੀਏ ਚਿੱਤਰ ਕੇ ਗਿਆ ਹਾਰੀਏ। ਪੜਿਆ ਤੂੰ।

ਦੋਇ ਧੋਤੀ ਬਸਤਰਕ ਪਾਟਨ ਜੇ ਜਾਣਸ ਬ੍ਰਹਮੰ ਕਰਮੰ ਸਭ ਹੋਗ ਨਿਚੋ ਕਰਮੰ ਕਉ ਨਾਨਕ ਨਿਚੋ ਧਿਆਵੈ ਬਿਨ ਸਤਿ

ਛੱਡਣੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਪੇ ਹੀ ਕੀਤਾ ਪਾਵਣਾ, ਹੁਕਮ ਕੀ ਹੈ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ, ਨੰਗਾ ਦੁੱਧ ਚਾਲਿਆ ਤਾਂ ਦੱਸਿਆ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ, ਕਰ ਔਗਣ ਪਛੋਤਾਵਣਾ।

ਭਾਖਿਆ ਪਿਆ ਅੰਗੂਠਾ ਮਕੜਾ ਖਾਣਾ ਚੌਂਕੇ ਉੱਪਰ ਕਿਸਰਾ ਜਾਣਾ ਦੇ ਕੇ ਚੌਂਕਾ ਕੱਢੀ ਕਰ ਉੱਪਰ ਆਏ ਬੈਠੇ ਕੂੜਿਆਰ ਮਤ ਪਿਟਿਆ ਵੇ ਮਤ ਪਿਟਿਆ ਨਾ ਸਾਡਾ ਪਿਟਿਆ ਤਨ ਫਿਟਿਆ ਫਿਰ ਕਰੇ ਮਨ ਜੂਠੇ ਜੁੜੇ ਭਰੇ ਕੌਣ

0: ਤੁਹੀ ਮਹਲਾ ਪਹਿਲਾ
1: ਮਨ ਕਾ ਸੁਤ ਲੋਭ ਹੈ ਜੇਵਾ ਸੁਤ ਕੂੜ ਅਖੀ ਵੇਖਣਾ ਪਰਤਰੇ ਪਰਤਨ ਰੂਪ ਕੰਨੀ ਸੁਤ ਕੰਨ ਪਹਿਲਾ ਇਤਬਾਰੀ ਖਾਏ ਨਾਨਕ ਸਾਧਮੀ ਬੰਦੇ ਜਾ ਮਹਲਾ ਪਹਿਲਾ
0: ਸਭ ਸੁਤ ਕਬਰ।

0: ਪਾਪ ਪਵਿੱਤਰ ਪਾਪੀ ਸਿਉਂ ਤਨ ਕੱਢਿਆ ਤੁਕਾਂ ਪਈਆਂ ਤੇ ਜਿਹੜੇ ਮੁਖ ਨਾਮ ਨਾ ਉਚਰੇ ਬਿਨ ਨਾਵੇਂ ਰਸ ਪਾਏ ਨਾਨਕੇ ਵਜਾਣੀਐ ਤੇਰੇ ਮੁਖ ਤੁਕਾਂ ਪਾਈ ਮਹੱਲਾ ਪਹਿਲਾ
1: ਭੰਡ ਜਮੀਏ ਭੰਡ ਨਿਮੀਏ ਭੰਡ ਮੰਗਵੀਆ ਭੰਡੋ ਹੋਏ ਦੋਸਤੀ ਭੰਡੋ ਚੱਲ ਰਹੋ ਭੰਡ ਮਾ ਭੰਡ ਭਾਲੀਏ।

0: ਹਰ ਦਰਗ ਹੈ ਗੁਰਸਿੱਖ ਪਹਿਨ ਆਈ ਹੈ ਜਿਨ੍ਹਾਂ ਮੇਰਾ ਸੰਗਤ ਉਠਾ ਜਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਉਠਾ
1: ਸਲੋਕ ਮਹਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕੀ ਸਦੀਏ ਫਿੱਕੇ ਫਿੱਕੀ ਸੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸੱਟੀਆਂ ਮੁਥੁੱਕਾਂ ਫਿੱਕੇ ਪਾਏ ਫਿੱਕਾ ਮੂਰ ਕਿਆ ਕੀਏ ਪਾਣਾ ਲਈ ਸਜਾਏ ਮਹਲਾ ਪਹਿਲਾ
0: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲਣ ਸੜਤੀ ਨਹਾਵੇ ਉਤਰੇ ਨਾ ਹੀ ਮੈਂ ਜਿਨ ਪਟ ਅੰਦਰ ਬਾਹਰ ਗੁਜਰਦੇ ਭਲੇ ਸੰਸਾਰ

ਕਰਤਾ ਕਾਦਰ ਕਰੀਮ ਦੇ ਜੀਆਂ ਰਿਤ ਸੰਭਾਰ ਸਾਈ ਕਾਰ ਕਮਾਵਣੀ ਤੂੰ ਸੋਡੀ ਤਿੰਨਾ ਪਾਏ ਨਾਨਕ ਇੱਕੀ ਬਾਹਰੀ ਹੋ ਦੂਜੀ ਨਾਹੀ ਜਾਏ ਸੋ ਕਰੇ ਜਿੱਤ ਸਿਰ ਜਾਏ ਸੋ ਕਰੇ।

0: ਪਾਰ ਤੇਰਾ ਮਰਤਬਾ, ਰੰਗ ਬਰੰਗ ਨੇਕ ਨਾ ਜਪਨ ਕਰਤਬਾ, ਜੀ ਅੰਦਰ ਜੀ ਸਭ ਕੀ ਜਾਣ ਲਾ, ਸਭ ਕੀ ਤੇਰੇ ਵਸ ਤੇਰਾ ਘਰ ਪਾਲਾ, ਤੇਰੇ ਘਰ ਆਨੰਦ ਵਧਾਈ ਤੁਧ ਕਰ, ਮਾਨ ਮਤਾ ਤੇ ਜਪਨਾ ਆਪਜਾ, ਸਰਬ ਕਲਾ ਭਰਪੂਰ ਦੇ ਜਦ ਕਦਾ, ਨਾਨਕ ਦਾ ਸੰਦਾਸ ਤੁਧ ਆਗੇ ਬਿਨਵਤਾ ਸਲੋ।
1: ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਵਧਾਈ ਦਾ ਖੇਲ ਸਗਲ ਜਗਤ ਚੰਗੀਆਂ ਮਰਿਆਈਆਂ ਵਾਚਾ ਧਰਮਾਂ ਦੂਰ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮੌਣ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜ ਰਹੇ ਸਨ। ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਨੂੰ ਕੀਰਤਨੀ ਜੱਥਾ, ਭਾਈ ਸਾਹਿਬ ਜੱਥੇ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਪਵਿੱਤਰ ਮੁਖਵਾਰ ਦੀ ਕਥਾ ਸਰਵਣ ਕਰਾਉਣਗੇ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਉਹਨਾਂ ਪਾਸੋਂ ਪਿਆਰ ਕਰ ਸਰਵਣ ਕਰੋ ਜੀ। ਆਉਣ ਵਾਲੇ ਐਤਵਾਰ ਦੀਵਾਨ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮ ਪੁਰਬ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਫਰੀਦਕੋਟ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਫਿਰ ਆਰੰਭ ਹੋਣਗੇ 10 ਵਜੇ। ਐਤਵਾਰ 10:30 ਵਜੇ ਸੰਪੂਰਨਤਾ ਉਪਰੰਤ ਐਤਵਾਰ ਦੀਵਾਨ ਇਸ ਸੰਬੰਧ ਸਾਜ ਰਹੇ ਹਨ ਅਤੇ ਸ਼ਨੀਸ਼ਵਰ ਸ਼ਾਮ ਨੂੰ ਦੀਵਾਨ 8:15 ਕੀ ਸਿਮਰਨ ਹੋਣਗੇ ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਅੰਮ੍ਰਿਤ ਸੰਚਾਰ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਸ਼ਨੀਸ਼ਰਵਾਰ 21 ਨਵੰਬਰ ਵਾਲੇ ਦਿਨ ਸਵੇਰੇ 10 ਵਜੇ 21 ਨਵੰਬਰ ਦਿਨ ਸ਼ਨੀਸ਼ਰਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਫਰੀਮੌਂਟ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਹਨਾਂ ਪੁਰਾਣੇ ਨੰਗਰ ਵਾਲੇ ਬੰਨਾ ਹੈ ਉਹ ਆਪਣੇ ਨਾਮ ਲੈਬ ਵਿੱਚ ਲਿਖਾ ਸਕਦੇ ਹੋ ਜੀ। ਆਓ ਹੁਣ ਕਥਾ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Satnam Tan Vahe Guru Ji Bani Guru Guru Hai Bani Vich Bani Amrit Sare ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾ ਅਗਣਤ ਅਤੁਲਾ ਜਿਉਂ ਬੁਲਾਵ ਹੋ ਤਿਉਂ ਨਾਨਕ ਦਾਸ ਬੋਲੈ ਸਤਨਾਮ ਧੰਨ ਵਾਹਿਗੁਰੂ ਜੀ

ਜੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਧਨ ਅਖੁੱਟ ਨਾ ਨਿਖੁੱਟੈ।

ਧਨ ਅਖੁੱਟ ਨ ਨਖੁੱਟੈ ਨ ਜਾਏ ਪੂਰੈ ਸਤਿਗੁਰ ਦੀਆ ਦਿਖਾ।

ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਏ ਗੁਰ ਪੂਰੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਓ

गुरमति घट प्रगट होए, सहजे जिन प्रभ जान पछानिया।

Sharniya. Nanak naam milai man maniya. Vahe Guru Ji ka khalsa, Vahe Guru Ji ki fateh. Param Sanman Yog Dasahi Patshayan di Jot Sarb Sanji Valta de Lakhayak Shabad Guru Tan. ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਸ਼ੋਭਤ ਬਹੁਤ ਹੀ ਆਦਰਣੀਯ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਸ੍ਰੀ ਮੁੱਖ ਵਾਕ ਆਸੀਸ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਉਹ ਬਚਨ ਆਪ ਜੀ ਨੇ ਨਿਮਾਣੇ ਸੇਵਾਦਾਰ ਪਾਸੋਂ ਹੁਣੇ ਹੁਣੇ ਸਰਵਣ ਕੀਤੇ ਹਨ। ਅੱਜ ਦੇ ਸ੍ਰੀ ਮੁੱਖ ਵਾਕ ਚੱਖੜ ਵਾਓ ਨਾ ਡੋਲਈ ਪਰਬਤ ਮੇਰਾਨ, ਪਰਬਤ ਵਰਗਾ ਜਿਗਰਾ ਰੱਖਣ ਵਾਲੇ ਭੱਲੇ ਅਮਰਦਾਸ, ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ, ਮਹਾਨ ਉਪਮਾ ਦੇ ਮਾਲਕ ਗੋਇੰਦਵਾਲ ਨਗਰ ਦੇ ਸੰਸਥਾਪਕ ਹਜ਼ਰਤ ਬਜ਼ੁਰਗ ਸਤਿਗੁਰੂ, ਧੰਨ ਧੰਨ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਤਨਾਸਰੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 663 ਅਤੇ ਕੁਝ ਭਾਗ ਦਮਦਮੀ ਬੀੜ ਅਨੁਸਾਰ 664 ਤੇ ਦਰਜ ਹੈ। ਸਤਿਸੰਗਤ ਜੀ, ਰੋਜ਼ਾਨਾ ਹੀ ਸ਼ਬਦ ਦੀ ਸਵੇਰੇ ਸ਼ਾਮ ਵਿਚਾਰ ਤੁੱਛ ਬੁੱਧੀ ਅਨੁਸਾਰ ਦਾਸ ਆਪ ਜੀ ਦੇ ਚਰਨਾਂ ਚ ਰੱਖਦਾ ਹੈ। ਵੱਖਰੇ ਵੱਖਰੇ ਸਮੇਂ ਵੱਖ ਵੱਖ ਵਿਦਵਾਨ ਸੰਗਤ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਂਦੇ ਨੇ। ਗੁਰਮਤਿ ਵਿਚਾਰਾਂ ਦਾ ਜਿਹੜਾ ਵਿਸ਼ਾ ਹੈ ਇਹ ਕਮਿਊਨਿਟੀ ਨੂੰ ਸਮਝਣਾ ਚਾਹੀਦਾ ਹੈ। ਇਹ ਬਿਲਕੁਲ ਇਸ ਤਰ੍ਹਾਂ ਆਉਂਦਾ ਹੈ ਜਿਸ ਤਰ੍ਹਾਂ ਕੋਈ ਅਧਿਆਪਕ ਕਿਸੇ ਕਲਾਸਰੂਮ ਵਿੱਚ ਆਪਣੇ ਬੱਚਿਆਂ ਨੂੰ ਬਿਠਾ ਕੇ ਉਹਨਾਂ ਦੀ ਕਲਾਸ ਲਗਾ ਰਿਹਾ ਹੁੰਦਾ ਹੈ। ਆ ਹੁਣੇ ਤੁਸੀਂ ਕੀਰਤਨ ਸਰਵਣ ਕੀਤਾ ਹੈ, ਟੀਮ ਵਰਕ ਹੈ। ਸੰਗੀਤ ਵਿੱਚ ਇੱਕ ਕਸ਼ਿਸ਼ ਹੈ, ਰਸ ਹੈ, ਪਰ ਮੈਨੂੰ ਖਿਮਾ ਕਰਨਾ, ਇਹ ਸਿੱਖਣ ਸਿਖਾਉਣ ਦਾ ਵਿਸ਼ਾ ਹੈ, ਇਹਦੇ ਵਿੱਚ ਉਹ ਰਸ ਨਹੀਂ ਹੁੰਦਾ। ਪਰ ਇਹਨੂੰ ਸਿੱਖਣ ਲਈ ਬਿਲਕੁਲ ਸਮੱਗਰ ਇਕਾਗਰਤਾ, ਪਿੰਨ ਡਰੋਪ ਸਾਈਲੈਂਟ ਔਰ ਮਨ ਦੀ ਇਕਾਗਰਤਾ ਜਦੋਂ ਤੱਕ ਨਾ ਹੋਵੇ, ਜਿਤਨਾ ਮਰਜ਼ੀ ਐਕਸਪਲੇਨ ਕਰਨ ਵਾਲਾ ਐਕਸਪਰਟ ਹੋਵੇ, ਕੁਛ ਨਹੀਂ ਕਰ ਸਕਦਾ। ਸੋ ਇਹਦੇ ਵਿੱਚ ਉਤਰਨਾ ਪੈਂਦਾ ਹੈ, ਇਹਦੇ ਵਿੱਚ ਡੁੱਬਣਾ ਪੈਂਦਾ ਹੈ। ਜਿਵੇਂ ਕੋਈ ਸਾਗਰ ਦੇ ਕਿਨਾਰੇ 'ਤੇ ਹਫ਼ਤਾ ਬੈਠ ਕੇ ਆ ਕੇ ਦਾਅਵਾ ਕਰੇ, ਲੋਕੀ ਝੂਠ ਬੋਲਦੇ ਨੇ, ਸਾਗਰ ਵਿੱਚ ਬੜੇ ਪਦਾਰਥ ਨੇ, ਮੈਂ ਤੇ ਹਫ਼ਤਾ ਬੈਠਾ ਰਿਹਾ, ਮੈਨੂੰ ਤੇ ਨਹੀਂ ਪ੍ਰਾਪਤ ਹੋਏ, ਤੇ ਜਾਣਕਾਰ ਕਹੇਗਾ ਮਿੱਤਰ ਸਾਗਰ ਵਿੱਚ ਉਤਰਨਾ ਪੈਂਦਾ, ਕਿਨਾਰੇ 'ਤੇ ਕੁਛ ਨਹੀਂ ਪ੍ਰਾਪਤ ਹੁੰਦਾ।
ਗੁਰਬਾਣੀ ਵਿੱਚ ਉਤਰਨ ਦਾ ਅਰਥ ਹੈ ਵੀ ਗੁਰਬਾਣੀ ਨੂੰ ਬਿਲਕੁਲ ਇਕਾਗਰਤਾ ਨਾਲ ਉਹਨਾਂ ਸ਼ਬਦਾਂ ਦੀ ਬਣਤਰ ਨੂੰ ਚੰਗੀ ਤਰ੍ਹਾਂ ਅੱਖਾਂ ਖੋਲ੍ਹ ਕੇ ਵੇਖਣਾ, ਸੁਣਨਾ, ਸਮਝਣਾ ਅਤੇ ਸਮਝਾਉਣਾ। ਕਾਰਪੋਰੇਸ਼ਨ ਨੇ, ਮਿਊਨਸਪਲ ਕਾਰਪੋਰੇਸ਼ਨ ਨੇ ਸਾਈਨ ਬੋਰਡ ਲਗਾਏ ਨੇ, ਹੈ ਤਾਂ ਸੁਵਿਧਾ, ਪਰ ਕੋਈ ਮਨੁੱਖ ਧਿਆਨ ਨਾਲ ਉਹ ਸਾਈਨ ਬੋਰਡ ਨੂੰ ਪੜ੍ਹੇ ਹੀ ਨਾ, ਜੇ ਪੜ੍ਹੇ ਤੇ ਸਮਝੇ ਨਾ, ਸਮਝੇ ਤੇ ਫੋਲੋ ਨਾ ਕਰੇ ਤੇ ਸਾਈਨ ਬੋਰਡ ਕੀ ਕਰ ਸਕਦਾ? ਨਾ ਹੀ ਸਾਈਨ ਬੋਰਡ ਗਿਲਟੀ ਹੈ। ਇਸੇ ਪ੍ਰਕਾਰ ਇਹ ਜਿਹੜੇ ਬਚਨ ਨੇ, ਇਹ ਬਚਨ ਸਾਡੇ ਸਮਝਣ ਸਮਝਾਉਣ ਵਾਸਤੇ ਨੇ। ਇਸ ਲਈ ਇਹਨਾਂ ਵੱਲ ਬਹੁਤ ਸਮੱਗਰ ਇਕਾਗਰਤਾ ਨਾਲ ਸੁਰਤ ਜੋੜਨ ਦੀ ਜ਼ਰੂਰਤ ਹੁੰਦੀ ਹੈ। ਅੱਜ ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਨਜ਼ਰੀਆ, ਆਪਣਾ ਅੰਨ ਭਾਵ, ਦਰਗਾਹੀ ਬੋਲ ਸਾਡੀ ਨਜ਼ਰ ਕੀਤੇ ਨੇ। ਉਮੀਦ ਹੈ ਤੁਸੀਂ ਜਿਤਨੇ ਕੁ ਸਰੀਰ ਇੱਥੇ ਜਾਂ ਦੁਰੇਡੇ ਇਸ ਅਸਥਾਨ ਨਾਲ ਜੁੜੇ ਹੋ, ਦਿਲਚਸਪੀ ਦਿਖਾਓਗੇ। ਰਹਾਉ ਵਾਲੀਆਂ ਪੰਕਤੀਆਂ ਵਿੱਚ ਹਜ਼ੂਰ ਦਾ ਸੁਖਨ ਹੈ, ਸੇ ਧਨਵੰਤ ਹਰ ਨਾਮ ਲਿਵ ਲਾਏ। ਧਨਵੰਤ ਕਹਿੰਦੇ ਨੇ ਧਨਾੜ, ਅਮੀਰ, ਗਨੀਮ।

ਜਿਹਦੇ ਕੋਲ ਦੁਨਿਆਵੀ ਧਨ ਹੈ ਉਹ ਸਰ ਧਨ ਹੈ। ਇੱਕ ਥਾਂ ਤੇ ਬਾਣੀ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਬਚਨ ਭਗਤ ਕਬੀਰ ਜੀ ਦੇ ਨੇ, ਕਹਿੰਦੇ ਦੁਨਿਆਵੀ ਧਨ ਦੀ ਇਹ ਖਾਸੀਅਤ ਹੈ ਬਈ ਇਹ ਕੋਈ ਮੰਨੇ ਜਾਂ ਨਾ ਮੰਨੇ ਇਹਦੇ ਨਾਲ ਇੱਜ਼ਤ ਬੜੀ ਮਿਲਦੀ ਹੈ। ਉਹ ਕਹਾਵਤ ਹੈ ਨਾ ਵੀ ਇਸ ਮਾਇਆ ਕੇ ਤੀਨ ਨਾਮ, ਪਰਸੂ ਪਰਸਾ ਤੇ ਪਰਸ ਰਾਮ। ਜਿੰਨੇ ਮਰਜ਼ੀ ਬੰਦੇ ਚ ਗੁਣ ਹੋਣ, ਉਹ ਅੱਛਾ ਵਿਅਕਤੀ ਹੋਵੇ, ਉਹਦਾ ਆਚਰਣ ਚੰਗਾ ਹੋਵੇ, ਉਹਦੇ ਕੋਲ ਧਨ ਨਹੀਂ ਤੇ ਦੁਨੀਆਦਾਰਾਂ ਦੀ ਦ੍ਰਿਸ਼ਟੀ ਵਿੱਚ ਉਹ ਮਿੱਟੀ ਹੈ। ਔਰ ਧਨ ਹੈ ਤੇ ਗੁਰੂ ਸਰੂਪ ਸਾਧ ਸੰਗਤ ਜੀ ਉਹਦੇ ਮਹਾਂ ਵਕਾਰੀ ਬੰਦਾ ਹੋਵੇ ਤੇ ਉਹਦੇ ਅੱਗੇ ਪਿੱਛੇ ਜੀ ਜੀ ਜੀ ਜੀ ਲੋਕੀ ਕਰਦੇ ਫਿਰਨ, ਇਹ ਸਾਡਾ ਪੈਰਾਮੀਟਰ ਹੈ। ਇੱਥੇ ਧਨ ਤੋਂ ਬਿਨਾਂ ਆਦਰ ਨਹੀਂ ਮਿਲਦਾ। ਨਿਰ ਧਨ ਆਦਰ ਕੋਈ ਨਾ ਦੇ, ਜਿੰਨੇ ਮਰਜ਼ੀ ਉਹ ਯਤਨ ਕਰ ਲੈ, ਗੱਲਾਂ ਸੁਣਾਏ ਇਸ ਤਰ੍ਹਾਂ ਦੀਆਂ ਵੀ ਮੇਰੀ ਇੱਜ਼ਤ ਬਣ ਜਾਏ, ਲੋਕੀ ਸਤਿਕਾਰ ਕਰਨ ਲੱਗ ਪੈਣ, ਨਹੀਂ ਕਰਦੇ। ਲੱਖ ਯਤਨ ਕਰੇ, ਉਹ ਲੱਖਾਂ ਯਤਨ ਕਰਦਾ ਵੀ ਮੇਰੇ ਵੱਲ ਵੀ ਲੋਕੀ ਧਿਆਨ ਦੇਣ, ਉਹ ਚਿੱਤ ਨਾ ਤਰੇ। ਲੋਕੀ ਉਹਨੂੰ ਮਨ ਵਿੱਚ ਲਿਆਉਂਦੇ ਹੀ ਨਹੀਂ ਵੀ ਇਹਦਾ ਕੀ ਹੈ, ਐਵੇਂ ਕੰਧਾਂ 'ਚ ਵੱਜਦਾ ਫਿਰਦਾ। ਫਿਰ ਅੱਗੋਂ ਬੜੀ ਕਮਾਲ ਦੀ ਵਿਆਖਿਆ ਕੀਤੀ, ਕਹਿਣ ਲੱਗੇ ਜੋ ਸਰ ਧਨ ਨਿਰਧਨ ਕਹਿ ਜਾਏ, ਕਿਸੇ ਗਰੀਬ ਕੋਲ ਅਮੀਰ ਆ ਜਾਏ, ਦੀਆ ਆਦਰ ਲੀਆ ਬੁਲਾਏ, ਉਹ ਬੜੇ ਆਦਰ ਨਾਲ ਉਹਨੂੰ ਬੁਲਾਉਂਦਾ ਹੈ, ਆਦਰ ਨਾਲ ਬੈਠਾਉਂਦਾ ਹੈ, ਉਹਦਾ ਸਤਿਕਾਰ ਕਰਦਾ। ਇੰਜ ਕਹਿ ਲਈਏ ਉਹਨੂੰ ਥਾਂ ਨਹੀਂ ਮਿਲਦੀ ਬਿਠਾਉਣ ਵਾਸਤੇ, ਇਹਨੂੰ ਕਿੱਥੇ ਬਿਠਾਵਾਂ। ਉਹ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ,

ਪਰ ਵਿੱਚ ਅਨਪੜ੍ਹਤਾ ਹੈ। ਮਾਸਟਰ ਜੀ ਤੁਸੀਂ ਪੜ੍ਹੇ ਲਿਖੇ ਹੋ, ਮੈਂ ਅਨਪੜ੍ਹ ਹਾਂ, ਪਰ ਮੇਰੇ ਇੱਕ ਦੋ ਲੌਜਿਕ ਸੁਣ ਲਓ। ਜੇ ਹਨੇਰਾ ਨਾ ਹੋਵੇ ਤੇ ਬਾਜ਼ਾਰ ਵਿੱਚੋਂ ਕੋਈ ਬਲਬ ਨਹੀਂ ਖਰੀਦਦਾ, ਬਲਬ ਦੀ ਕੀਮਤ ਹਨੇਰੇ ਨੇ ਪਾਈ ਏ। ਮਾਸਟਰ ਜੀ ਪੜ੍ਹਾਈ ਦੀ ਕੀਮਤ ਅਨਪੜ੍ਹਾਂ ਨੇ ਬਣਾਈ ਏ। ਜੇ ਅਸੀਂ ਅਨਪੜ੍ਹ ਨਾ ਹੋਈਏ ਤੇ ਪੜ੍ਹਿਆ ਲਿਖਿਆ ਨੂੰ ਅਧਿਆਪਕ ਕੌਣ ਰੱਖੇ? ਸੋ ਇਸੇ ਪ੍ਰਕਾਰ ਕਿਸੇ ਨੂੰ ਜਦੋਂ ਕੋਈ ਅਮੀਰ ਕਹਿ ਕੇ ਸਤਿਕਾਰਦਾ ਹੈ ਤੇ ਉਹਦੇ ਸਤਿਕਾਰ ਦੇ ਪਿੱਛੇ ਵੀ ਗਰੀਬ ਦਾ ਹੱਥ ਹੁੰਦਾ ਹੈ, ਬਈ ਇਹ ਫਲਾਂ ਵਿਅਕਤੀ ਦੇ ਮੁਕਾਬਲੇ ਜ਼ਿਆਦਾ ਤਨਾੜ, ਇਹਦਾ ਆਦਰ ਕਰੋ। ਨਿਰਧਨ ਸਰਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ, ਕਹੋ ਕਬੀਰ ਨਿਰਧਨ ਹੈ ਸੋਈ, ਜਾਂ ਕਹਿ ਹਿਰਦੈ ਨਾਮ ਨਾ ਹੋਈ। ਕਬੀਰ ਸਾਹਿਬ ਦੀ ਦ੍ਰਿਸ਼ਟੀ ਵਿੱਚ ਗਰੀਬ ਉਹ ਹੈ ਜਿਹਦੇ ਕੋਲ ਹਰੀ ਨਾਮ ਨਹੀਂ ਹੈ। ਸਾਧ ਸੰਗਤ, ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਹਾਲਾਂਕਿ ਦੁਨਿਆਵੀ ਧਨ ਜਿਹੜਾ ਏ, ਇਹ ਕਮਾਉਣਾ ਕੋਈ ਸੌਖਾ ਨਹੀਂ। ਬਾਜ਼ਾਰ ਵਿੱਚ ਮੁਕਾਬਲਾ ਹੈ, ਸੌ ਕਿਸਮ ਦੇ ਖਲਜਗਨ ਨੇ। ਇਹ ਵੀ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ, ਮਸ਼ਕਤ ਨਾਲ, ਮਿਹਨਤ ਨਾਲ ਪ੍ਰਾਪਤ ਹੁੰਦਾ ਹੈ। ਪਰ ਬਾਣੀਕਾਰਾਂ ਦੀ ਦ੍ਰਿਸ਼ਟੀ ਹੈ ਵੀ ਉਹ ਲੋਕ ਵੀ ਬੜੇ ਸਤਿਕਾਰਯੋਗ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ। ਸੇ ਧਨਵੰਤ ਹਰ ਨਾਮ ਲਿਵ ਲਾਏ, ਗੁਰਪੂਰੈ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਇੱਥੇ ਸਤਿਕਾਰ ਹੈ ਨਾਮ ਦਾ। ਇੱਕ ਵਾਰ ਦੀ ਗੱਲ ਹੈ ਕਿ ਬਨਾਰਸ ਵਿੱਚ ਜਿਹੜਾ ਸਾਲਾਨਾ ਜੋੜ ਮੇਲਾ ਗੰਗਾ ਦੇ ਕਿਨਾਰੇ ਤੇ ਲੱਗਦਾ ਸੀ, ਉੱਥੇ ਬਹੁਤ ਜ਼ਿਆਦਾ ਸਨਾਤਨੀ ਸ਼ਰਧਾਲੂ ਆਉਂਦੇ ਸਨ ਤੇ ਸਤ ਸੰਗਤ ਜੀ ਤੀਰਥ ਤੇ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਉੱਥੇ ਸੇਵਾਦਾਰਾਂ ਦੀ ਬੜੀ ਜ਼ਰੂਰਤ ਹੁੰਦੀ ਸੀ ਤੇ ਕਬੀਰ ਸਾਹਿਬ ਦਾ ਸਥਾਨ ਵੀ ਬਨਾਰਸ ਵਿੱਚ ਹੀ ਸੀ, ਉਹਨਾਂ ਦੀ ਬੜੀ ਪ੍ਰਸਿੱਧੀ ਸੀ, ਬੜੇ ਉਹਨਾਂ ਦਾ ਸਤਿਕਾਰ ਸੀ, ਉਹਨਾਂ ਦਾ ਤੀਜਾ ਨੇਤਰ ਖੁੱਲ੍ਹ ਗਿਆ ਸੀ। ਉਹ ਜਿਹੜੇ ਬਚਨ ਕਰਦੇ ਸਨ ਉਹ ਕਿਸੇ ਪੁਸਤਕ ਵਿੱਚੋਂ, ਕਿਸੇ ਗ੍ਰੰਥ ਵਿੱਚੋਂ ਨਹੀਂ ਸਨ ਪੜ੍ਹਨ ਨੂੰ ਮਿਲਦੇ, ਉਹ ਅਨੁਭਵੀ ਗਿਆਨ ਸੀ। ਲਿਹਾਜ਼ਾ ਲੋਕ ਉਹਨਾਂ ਕੋਲ ਇਕੱਠੇ ਹੋਣੇ ਸ਼ੁਰੂ ਹੋ ਗਏ। ਨੌਜਵਾਨ ਬੱਚੇ ਤੇ ਬੱਚੀਆਂ, ਜੀ ਹਾਂ, ਬੱਚੇ ਵੀ ਤੇ ਬੱਚੀਆਂ ਵੀ, ਲੜਕੀਆਂ ਵੀ, ਉਹ ਕਬੀਰ ਸਾਹਿਬ ਦੇ ਉੱਥੇ ਡੇਰੇ ਤੇ ਰਹਿੰਦੇ, ਵੈਰਾਗ ਦੀ ਚੋਟ ਖਾ ਕੇ ਵੀ ਅਸੀਂ ਵੀ ਤੁਹਾਡੇ ਕੋਲੋਂ ਅਧਿਆਤਮਕਵਾਦ ਸਿੱਖਣਾ ਹੈ। ਕਬੀਰ ਸਾਹਿਬ ਕਹਿਣ ਲੱਗੇ ਸਾਰੇ ਬੱਚੇ ਬੱਚੀਆਂ ਨੂੰ ਵੀ ਬੱਚਿਓ, ਗੰਗਾ ਦੇ ਕਿਨਾਰੇ ਤੇ ਤੀਰਥ ਹੈ ਔਰ ਤੀਰਥ ਤੇ ਮੇਲਾ ਹੈ ਤੇ ਬਹੁਤ ਸ਼ਰਧਾਲੂ ਯਾਤਰੀ ਆਉਣੇ ਨੇ ਤੇ ਆਪਾਂ ਉਹਨਾਂ ਦੀ ਸੇਵਾ ਕਰਨੀ ਹੈ। ਸਾਡੀ ਜ਼ਿਆਦਾ ਸਮਰੱਥਾ ਤੇ ਨਹੀਂ, ਆਪਾਂ ਜਲ ਛਕਾਵਾਂਗੇ ਉਹਨਾਂ, ਜਿੱਥੇ ਵੀ ਕੋਈ ਜਲ ਕਵੇ ਉਹਨੂੰ ਜਲ ਪਹੁੰਚਾ ਦੇਣਾ। ਸਤ ਬਚਨ, ਸਾਰੇ ਬੱਚਿਆਂ ਨੂੰ ਨਾਲ ਲੈ ਕੇ ਤੇ ਉੱਥੇ ਕਬੀਰ ਸਾਹਿਬ ਜਿਹੜੇ ਨੇ ਉਹ ਗਏ। ਮੈਂ ਨਾਮ ਦੀ ਗੱਲ ਕਰ ਰਿਹਾ, ਨਾਮ ਧਨ ਜਿਹਦੇ ਕੋਲ ਹੈ ਉਹ ਸਤਿਕਾਰਯੋਗ ਹੈ, ਉਹ ਧਨਵੰਤ ਹੈ, ਉਹ ਕੁਲਵੰਤ ਹੈ, ਉਹ ਪਤਵੰਤ ਹੈ, ਉਹ ਜੀਵਨ ਮੁਕਤ ਵੀ ਹੈ। ਜਿਸ ਵੇਲੇ ਬੱਚੇ ਗਏ ਪਿੰਡਾਂ ਥਾਵਾਂ ਤੋਂ ਆਏ, ਉਹਨਾਂ ਨੇ ਕੋਈ ਬਹੁਤ ਜ਼ਿਆਦਾ ਮਾਇਆ ਦੀ ਚੱਕਾ ਚੌਂਦ ਨਹੀਂ ਸੀ ਵੇਖੀ ਤੇ ਜਿਵੇਂ ਹੀ ਗਏ ਤੇ ਦੈਵ ਨੇ ਉੱਥੋਂ ਦੇ ਸਮਰਾਟ ਦੀ ਜਿਹੜੀ ਧਰਮ ਪਤਨੀ ਸੀ ਉਹ ਮੇਲੇ ਵਿੱਚ ਆਈ ਤੇ ਬੜਾ ਅਮਲਾ ਫੈਲਾ ਉਹਦੇ ਨਾਲ, ਹਾਥੀ ਦੇ ਉੱਤੇ ਉਹ ਚੜੀ ਹੋਈ, ਉੱਤੇ ਪਾਲਕੀ ਸਜੀ ਹੋਈ, ਅੱਗੇ ਪਿੱਛੇ ਨਗਾਰੇ ਵੱਜਦੇ ਜਾਣ, ਕਈ ਸੌ ਦੀ ਗਿਣਤੀ ਵਿੱਚ ਉਹਦੇ ਸਹਾਇਕ ਸੇਵਾਦਾਰ ਤੇ ਲੋਕੀ ਹੱਥ ਜੋੜ ਕੇ ਉਹਨੂੰ ਨਮਸਕਾਰਾਂ ਕਰਨ, ਉਹਦਾ ਸਤਿਕਾਰ ਕਰਨ ਤੇ ਭਗਤ ਕਬੀਰ ਸਾਹਿਬ ਨੂੰ ਉਹ ਛੋਟੇ ਛੋਟੇ ਬੱਚੇ ਕਹਿਣ ਲੱਗੇ, ਕਬੀਰ ਸਾਹਿਬ ਇਹ ਬੀਬਾ ਕੌਣ ਏ, ਇਹਦਾ ਬੜਾ ਸਤਿਕਾਰ ਲੋਕੀ ਕਰ ਰਹੇ ਨੇ। ਆ ਵੇਖੋ ਕਿੰਨੇ ਇਹਦੇ ਨਾਲ ਹਾਥੀ ਨੇ, ਕਿੰਨੇ ਘੋੜੇ ਨੇ,

ਕਿੰਨੇ ਵਾਣ ਨੇ ਇਹਦੇ ਨਾਲ। ਲੱਗਦਾ ਹੈ ਕਿਸੇ ਚੱਕਰਵਰਤੀ ਸਮਰਾਟ ਦੀ ਬੇਗਮ ਹੈ, ਧਰਮ ਪਤਨੀ ਹੈ। ਕਹਿਣ ਲੱਗੇ ਹਾਂ। ਤੇ ਕਬੀਰ ਸਾਹਿਬ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ, ਇਹ ਸਤਿਕਾਰਯੋਗ ਹੈ? ਤਾਂ ਕਬੀਰ ਸਾਹਿਬ ਕੋਲ ਖੜੀ ਇੱਕ ਬੀਬਾ ਜਿਹੜੀ ਉੱਥੇ ਸਿੱਖਣ ਵਾਲੇ ਬੱਚਿਆਂ ਨੂੰ ਰੋਜ਼ ਪਾਣੀ ਪਿਆਉਂਦੀ ਸੀ, ਵਾਟਰ ਕੈਰੀਅਰ ਦੀ ਜੌਬ ਕਰਦੀ ਸੀ। ਕਹਿਣ ਲੱਗੇ ਇਹਦੇ ਨਾਲੋਂ ਇਹ ਜ਼ਿਆਦਾ ਸਤਿਕਾਰਯੋਗ ਹੈ, ਇਹ ਰਾਣੀ ਨਾਲੋਂ, ਇਹ ਬੀਬੀ ਜਿਹੜੀ ਪਾਣੀ ਪਿਆਉਂਦੀ ਹੈ, ਜ਼ਿਆਦਾ ਸਤਿਕਾਰਯੋਗ ਹੈ। ਤਾਂ ਵਿਦਿਆਰਥੀ ਕਹਿਣ ਲੱਗੇ ਕਬੀਰ ਸਾਹਿਬ ਨੂੰ ਵੀ, ਕਬੀਰ ਸਾਹਿਬ ਵੀ ਇਹ ਕਿਵੇਂ ਹੋ ਸਕਦਾ, ਇਹਨੂੰ ਤੇ ਵਿਚਾਰੀ ਨੂੰ ਕੋਈ ਪੁੱਛਦਾ ਹੀ ਨਹੀਂ, ਇਹਦੀਆਂ ਵਿਆਹੀਆਂ ਪਾਟੀਆਂ ਹੋਈਆਂ ਨੇ ਪੈਰਾਂ ਦੀਆਂ, ਕੱਪੜੇ ਪਾਟੇ ਹੋਏ ਨੇ, ਤੇ ਉਹ ਤੇ ਹਾਥੀ ਤੇ ਚੜੀ ਏ, ਕਿੰਨਾ ਉਹਨੇ ਹਾਰ ਸ਼ਿੰਗਾਰ ਕੀਤਾ ਹੋਇਆ, ਕਿੰਨੀ ਸਜੀ ਤਜੀ ਏ, ਇਹ ਵਿਚਾਰੀ ਉਹਦਾ ਕੀ ਮੁਕਾਬਲਾ ਕਰ ਸਕਦੀ, ਤੁਸੀਂ ਕਿਵੇਂ ਦਾ ਵਚਨ ਕਰ ਦਿੱਤਾ। ਤਾਂ ਕਬੀਰ ਸਾਹਿਬ ਕਹਿਣ ਲੱਗੇ, ਕਬੀਰ ਹੈ ਗੈ ਬਾਹਣ ਸਗਨ ਘਨ ਛਤਰਪਤੀ ਕੀ ਨਾਰ। ਹੈ ਗੈ ਹਾਥੀ ਘੋੜੇ, ਬਾਹਨ ਵਾਹਣ, ਵਾਹਣ ਮੈਨੇ ਜਿਹਨੂੰ ਅੱਜ ਕੱਲ ਦੀ ਬੋਲੀ ਤੁਸੀਂ ਕਨਵੈਂਸ ਕਹਿੰਦੇ ਹੋ, ਵੀ ਫਲਾਣੇ ਕੋਲ ਤੇ ਮਰਸਡੀ ਹੈ, ਫਲਾਣੇ ਕੋਲ ਤੇ ਰੇਂਜ ਰੋਵਰ ਹੈ, ਇਤਿਆਦ। ਕਬੀਰ ਹੈ ਗੈ ਬਾਹਣ ਸਗਨ ਘਨ, ਸਗਨ ਮੈਨੇ ਸੰਘਣੇ, ਘਨ ਮੈਨੇ ਘਣੇ, ਬੜੇ ਹਾਥੀ ਨੇ, ਬੜੇ ਘੋੜੇ ਨੇ, ਬੜੇ ਕਨਵੈਂਸ ਨੇ ਉਹਦੇ ਕੋਲ, ਬੜੇ ਸਾਧਨ ਨੇ ਆਉਣ ਜਾਣ ਦੇ। ਤੇ ਦੂਜੀ ਉਹਦੀ ਖਾਸੀਅਤ ਇਹ ਹੈ ਬੀਬਾ ਦੀ, ਬਈ ਉਹ ਛਤਰਪਤੀ ਕੀ ਨਾਰ, ਚੱਕਰਵਰਤੀ ਰਾਜੇ ਦੀ ਉਹ ਨਾਰ ਹੈ, ਧਰਮ ਪਤਨੀ ਹੈ। ਪਰ ਬੱਚੇ ਉਹ ਤਾਸ ਪਟੰਤਰ ਨਾ ਪੂਜੈ ਹਰ ਜਨ ਕੀ ਪਨਿਹਾਰ। ਆਹ ਜਿਹੜੀ ਤੁਹਾਡਾ ਨਾਮ ਜਪਣ ਵਾਲਿਆਂ ਦਾ ਪਾਣੀ ਭਰਦੀ ਹੈ ਨਾ, ਆਹ ਬੀਬੀ ਜਿਹਦੀਆਂ ਵਿਆਹੀਆਂ ਪਾਟੀਆਂ ਹੋਈਆਂ ਨੇ, ਇਹ ਰਾਣੀ ਇਹਦਾ ਮੁਕਾਬਲਾ ਨਹੀਂ ਕਰ ਸਕਦੀ। ਕਬੀਰ ਸਾਹਿਬ ਕਹਿਣ ਲੱਗੇ, ਨਹੀਂ ਕਰ ਸਕਦੀ। ਵਿਦਿਆਰਥੀ ਛੇਤੀ ਛੇਤੀ ਮੰਨੇ ਨਹੀਂ, ਉਹ ਕਹਿਣ ਲੱਗੇ ਕਬੀਰ ਸਾਹਿਬ ਇਹ ਕਿਵੇਂ ਹੋ ਸਕਦਾ, ਤੁਸੀਂ ਉਹ ਐਡੀ ਅਮੀਰ ਜਿਹੜੀ ਹਾਥੀ ਦੇ ਉੱਤੇ ਚੜ ਕੇ ਬੈਠੀ ਹੈ, ਉਹਨੂੰ ਤੇ ਤੁਸੀਂ ਕਹਿ ਰਹੇ ਹੋ ਵੀ ਉਹ ਕੁਛ ਵੀ ਨਹੀਂ, ਤੇ ਆ ਪਾਣੀ ਭਰਨ ਵਾਲੀ ਦੀ ਤੁਸੀਂ ਤਾਰੀਫ ਕਰ ਰਹੇ ਹੋ, ਕਿਉਂ ਕਰ ਰਹੇ ਹੋ? ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਨ੍ਰਿਪ ਰਾਜਾ ਨਾਰੀ ਉਹਦੀ ਬੇਗਮ, ਉਹ ਨਾਰ ਜਿਹੜੀ ਉਹਦੀ ਧਰਮ ਦੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ। ਕਹਿਣ ਲੱਗੇ ਉਹ ਮਾਂਗ ਸਵਾਰੈ ਬਿਖੈ ਕੋ, ਉਹ ਸਿਮਰੈ ਹਰ ਨਾਮ। ਮੈਂ ਇਹਦਾ ਆਦਰ ਤਾਂ ਕਰਨਾ, ਉਹ ਸੱਜਦੀ ਹੈ, ਧੱਜਦੀ ਹੈ, ਉਹਦੀ ਸੁਰਤ ਵਿੱਚ ਵਿਸ਼ੇ ਵਕਾਰ ਹੁੰਦੇ ਨੇ, ਉਦੋਂ ਸੱਜਦੀ ਹੈ, ਪਰ ਇਹ ਭਾਵੇਂ ਸੱਜਦੀ ਨਹੀਂ, ਇਹਦੀ ਸੁਰਤ ਪਰਮਾਤਮਾ ਦੇ ਨਾਮ ਵਿੱਚ ਹੈ। ਇਸ ਵਾਸਤੇ ਮੇਰਾ ਨਜ਼ਰੀਆ, ਮੇਰਾ ਦ੍ਰਿਸ਼ਟੀਕੋਣ, ਮੇਰਾ ਐਂਗਲ ਦੇਖਣ ਦਾ ਇਹ ਹੈ ਵੀ ਇਹਦੇ ਕੋਲ ਉਹ ਧਨ ਹੈ ਜਿਹੜਾ ਨਾਲ ਲੈ ਜਾਣਾ ਹੈ, ਤੇ ਉਸ ਰਾਣੀ ਕੋਲ ਉਹ ਧਨ ਹੈ ਜਿਹੜਾ ਨਾਲ ਨਹੀਂ ਜਾਣਾ, ਇੱਥੇ ਮੌਜ ਮੇਲੇ ਜ਼ਰੂਰ ਕਰ ਲਵੇਗੀ। ਇਸ ਲਈ ਮੇਰੀ ਦ੍ਰਿਸ਼ਟੀ ਵਿੱਚ ਹਰਜਨ ਕੀ ਪਨਿਹਾਰ ਦੀ ਇੱਜ਼ਤ ਜ਼ਿਆਦਾ ਹੈ। ਇਸ ਲਈ ਹਜ਼ੂਰ ਕਹਿ ਰਹੇ ਨੇ, ਸੇ ਧਨਵੰਤ ਹਰ ਨਾਮ ਲਿਵ ਲਾਏ। ਭਾਈ ਉਹ ਧਨਾੜ ਨੇ, ਉਹ ਅਮੀਰ ਨੇ, ਕੇ ਅਮੀਰ ਨੇ, ਹਰ ਨਾਮ ਲਿਵ ਲਾਏ, ਜਿਹੜੇ ਹਰੀ ਨਾਮ ਵਿੱਚ ਸੁਰਤ ਜੋੜਦੇ ਨੇ। ਔਰ ਇਹ ਗੱਲ ਕਿਹਨੇ ਸਮਝਾਈ, ਬਈ ਅਸਲ ਅਮੀਰ ਉਹ ਹੈ ਜਿਹੜਾ ਬਾਣੀ ਪੜ੍ਹਦਾ ਹੈ, ਅਸਲ ਅਮੀਰ ਉਹ ਹੈ ਜਿਹੜਾ ਸੰਗਤ ਵਿੱਚ ਬੈਠਦਾ ਹੈ, ਅਸਲ ਅਮੀਰ ਉਹ ਹੈ ਜਿਹਦੇ ਵਿੱਚ ਇਨਸਾਨੀਅਤ ਹੈ, ਅਸਲ ਅਮੀਰ ਉਹ ਹੈ ਜਿਹਨੂੰ ਇਹ ਚੇਤਾ ਏ ਬਈ ਇੱਥੋਂ ਇੱਕ ਦਿਨ ਇਹ ਦੁਨੀ ਸੁਹਾਵਾ ਬਾਗ ਛੱਡਣਾ ਪੈਣਾ ਹੈ। ਔਰ ਛੱਡਣ ਤੋਂ ਪਹਿਲਾਂ ਪਹਿਲਾਂ ਉਸ ਆਰ ਪਾਰ ਵਿੱਚ ਲੱਗ ਜਾਂਦਾ ਵੀ ਪ੍ਰਲੋਕ ਸਵਾਰ ਲਾਂ, ਉਹ ਧਨਵਾਨ ਹੈ। ਇਹ ਗੱਲ ਕਿਹਨ ਸਮਝਾਈ, ਹਜ਼ੂਰ ਕਹਿਣ ਲੱਗੇ, ਗੁਰਪੂਰੈ ਹਰ ਧਨ ਪ੍ਰਗਾਸਿਆ। ਇਹ ਜਿਹੜਾ ਨਾਮ ਧਨ ਏ ਜਿਹਦੇ ਨਾਲ ਮਨੁੱਖ ਧਨਵੰਤ ਹੁੰਦਾ ਹੈ, ਇਹ ਪੂਰੇ ਗੁਰੂ ਨੇ ਪ੍ਰਗਾਸਿਆ, ਪ੍ਰਗਾਸਿਆ ਮੈਨੇ ਚਾਨਣ ਕਰ ਦਿੱਤਾ। ਕੀ ਸੈਂਸ ਸੰਗਤ ਜੀ, ਜਿਵੇਂ

ਸਾਡੇ ਘਰਾਂ ਵਿੱਚ ਕੋਈ ਇੱਕ ਅੱਧੀ ਜਗ੍ਹਾ ਐਸੀ ਹੁੰਦੀ ਹੈ ਜਿੱਥੇ ਵਾਧੂ ਘਾਟੂ ਸਮਾਨ ਅਸੀਂ ਰੱਖ ਦਿੰਦੇ ਹਾਂ, ਗੈਰੇਜ ਵਗੈਰਾ ਦੇ ਵਿੱਚ, ਕਿਸੇ ਗੁੱਠ ਵਿੱਚ, ਕਿਸੇ ਹੋਰ ਜਗ੍ਹਾ ਤੇ ਨਾ ਕੋਈ ਪੁਰਾਣੀ ਟੂਟੀ ਉੱਥੇ ਰੱਖ ਦਿੱਤੀ, ਕੋਈ ਨਟ ਰੱਖ ਦਿੱਤਾ, ਕੋਈ ਬੁਲਟ ਰੱਖ ਦਿੱਤਾ, ਕੋਈ ਹੋਰ ਸਮਾਨ ਰੱਖ ਦਿੱਤਾ, ਉਹ ਅਸੀਂ ਰੱਖਦੇ ਜਾਂਦੇ ਹਾਂ ਤੇ ਫਿਰ ਉਹ ਭੁੱਲ ਭੁਲਾ ਜਾਂਦਾ ਵੀ ਕੀ ਕੀ ਰੱਖਿਆ। ਅਚਾਨਕ ਲਾਈਟ ਕਿਸੇ ਦਿਨ ਆਨ ਕੀਤੀ ਤੇ ਉੱਥੇ ਜਿਹੜਾ ਸਮਾਨ ਪਿਆ ਅਸੀਂ ਹੈਰਾਨ ਰਹਿ ਗਿਆ ਵੀ ਇੱਥੇ ਤੇ ਬਹੁਤ ਜ਼ਿਆਦਾ ਸਮਾਨ ਪਿਆ ਹੋਇਆ, ਮੈਨੂੰ ਤੇ ਯਾਦ ਹੀ ਨਹੀਂ ਸੀ ਵੀ ਇੱਥੇ ਇੰਨਾ ਸਮਾਨ ਪਿਆ। ਇਸੇ ਪ੍ਰਕਾਰ ਗੁਰੂ ਜਦੋਂ ਉਹਦੇ ਤੇ ਚਾਨਣ ਕਰਦਾ ਹੈ, ਜਦੋਂ ਉਹਦੇ ਤੇ ਪ੍ਰਕਾਸ਼ ਕਰਦਾ ਹੈ ਤੇ ਜਿਹੜਾ ਨਾਮ ਧਨ ਪਹਿਲਾਂ ਤੋਂ ਹੀ ਅੰਦਰ ਸੀ, ਜਿਸ ਨੂੰ ਬਾਣੀ ਵਿੱਚ ਹਜ਼ੂਰ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਕਹਿੰਦੇ ਨੇ, ਉਹ ਨਾਮ ਧਨ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਧਨ ਹੈ, ਗੁਰੂ ਨੇ ਆਪਣੇ ਗਿਆਨ ਦੀ ਰੋਸ਼ਨੀ ਵਿੱਚ ਅੰਦਰ ਵਿਖਾ ਦਿੱਤਾ। ਗੁਰ ਪੂਰੈ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਆਤਮਾ, ਪਰਮਾਤਮਾ ਤੇ ਗੁਰੂ, ਇਹਨਾਂ ਤਿੰਨਾਂ ਦੀ ਇੱਕੋ ਪੰਕਤੀ ਵਿੱਚ ਗੱਲ ਹੈ ਬਈ ਪਰਮਾਤਮਾ ਨਾਲ ਜੋੜਦਾ ਹੈ ਗੁਰੂ ਜੀਵ ਆਤਮਾ ਨੂੰ, ਪਰ ਜਦੋਂ ਅਕਾਲ ਪੁਰਖ ਤਰੁੱਠਦਾ ਹੈ ਤੇ ਪੂਰਬ ਜਨਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਤੇ ਫਿਰ ਗੁਰੂ ਜਦੋਂ ਨਾਮ ਦਿੰਦਾ ਹੈ ਤੇ ਫਿਰ ਜਨਮ ਜਨਮ ਕੀ ਸੋਈ ਜਾਗੀ ਵਾਲੀ ਅਵਸਥਾ ਬਣਦੀ ਹੈ। ਇਹ ਗੁਰੂ ਨੇ ਕਿਰਪਾ ਕੀਤੀ। ਆਰੰਭ ਵਿੱਚ ਸਰਲੇਖ ਲਿਖਿਆ, ਧਨਾਸਰੀ ਰਾਗ ਹੈ। ਮਹੱਲਾ ਤੀਜਾ ਗੁਰੂ ਅਮਰਦਾਸ ਦਾ ਬਚਨ ਹੈ। ਘਰ ਦੂਜਾ, ਦੂਜਾ ਤਾਲ ਵਜਾਉਣਾ ਹੈ ਜਦੋਂ ਇਹਨੂੰ ਗਾਉਣਾ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ। ਜਿਹੜਾ ਦੁਨਿਆਵੀ ਧਨ ਹੈ ਨਾ ਸਾਧ ਸੰਗਤ ਜੀ, ਇਹ ਵੀ ਬੜੀ ਕਮਾਲ ਦੀ ਚੀਜ਼ ਹੈ, ਪਰ ਇਹਦੀਆਂ ਕਈ ਸਮੱਸਿਆ ਨੇ। ਇੱਕ ਤੇ ਇਹਨੂੰ ਵਰਤੀ ਜਾਈਏ, ਜਿੰਨਾ ਵਰਤੀਏ ਓਨਾ ਘਟਦਾ ਜਾਂਦਾ ਹੈ, ਖਿਆਲ ਨਾ ਕਰੀਏ ਚੋਰ ਚੋਰੀ ਕਰ ਲੈਂਦਾ, ਕਿਸੇ ਵੇਲੇ ਅੱਗ ਲੱਗ ਜਾਏ ਵਿੱਚ ਸੜ ਵੀ ਸਕਦਾ ਹੈ, ਪਾਣੀ ਆ ਜਾਏ ਹੜ ਵੀ ਸਕਦਾ ਹੈ, ਕਿਤੇ ਮੋਬਾਈਲ ਫੋਨ ਤੇ ਕਰਦਿਆਂ ਕਰਦਿਆਂ ਕੋਈ ਗਲਤ ਥਾਂ ਤੇ ਟੱਚ ਕਰ ਦਿੱਤਾ, ਕਿਸੇ ਸਾਈਬਰ ਕ੍ਰਾਈਮ ਵਾਲੇ ਦੇ ਵੀ ਅਸੀਂ ਢਾਏ ਚੜ ਸਕਦੇ ਹਾਂ, ਖਾਤਾ ਖਾਲੀ ਵੀ ਹੋ ਸਕਦਾ। ਇਹਨੂੰ ਬੜੇ ਖਤਰੇ ਨੇ, ਦੁਨਿਆਵੀ ਧਨ ਨੂੰ ਖਤਰੇ ਬੜੇ ਨੇ। ਪਹਿਲਾਂ ਕਮਾਉਣਾ ਬੜਾ ਔਖਾ ਹੈ, ਫਿਰ ਬਚਾਉਣਾ ਬੜਾ ਔਖਾ ਹੈ, ਔਰ ਫਿਰ ਇਨਵੈਸਟ ਕਰਨ ਲੱਗਿਆਂ ਵੀ ਕਈ ਵਾਰ ਚੀਟਿੰਗ ਹੋ ਜਾਂਦੀ ਹੈ। ਇਹਦੀਆਂ ਬੜੀਆਂ ਸਮੱਸਿਆ ਨੇ, ਸਮੱਸਿਆ ਹੀ ਸਮੱਸਿਆ ਨੇ, ਪਰ ਇਹਦੇ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੈ। ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ ਨੇ, ਮੈਨੂੰ ਪੰਕਤੀ ਬੜੀ ਪ੍ਰੀਤਕਾਰ ਲੱਗਦੀ ਹੈ, ਹਜ਼ੂਰ ਕਹਿੰਦੇ ਨੇ, ਗ੍ਰਹਿ ਸ਼ੋਭਾ ਜਾਂ ਕਹਿ ਰੇ ਨਾਹੇ, ਆਵਤ ਪਈਆ ਖੁਦੇ ਜਾਂ। ਇਹ ਧਨ ਜ਼ਰੂਰੀ ਕਿਉਂ? ਇਹ ਬੜਾ ਜ਼ਰੂਰੀ ਹੈ। ਮਾਇਆ ਮਾਇਆ ਕੂਕੀ ਜਾਣੀ, ਮਾਇਆ ਮਾੜੀ, ਮਾਇਆ ਨਾਗਣੀ, ਭਾਈ ਉਹਨੂੰ ਸਮਝਣ ਦੀ ਲੋੜ ਹੈ। ਘਰ ਵਿੱਚ ਮਹਿਮਾਨ ਆ ਜਾਏ, ਭੰਗ ਭੁੱਜ ਰਹੀ ਹੈ, ਇੱਕ ਸ਼ਰਬਤ ਦਾ ਗਲਾਸ ਵੀ ਨਾ ਸਰੇ, ਇੱਕ ਚਾਹ ਦਾ ਕੱਪ ਵੀ ਨਾ ਸਰੇ, ਕੋਈ ਚੰਗੀ ਗੱਲ ਥੋੜ੍ਹਾ? ਹੋਣਾ ਚਾਹੀਦਾ ਧਨ, ਕੋਈ ਆਇਆ ਗਿਆ ਨਿਰਾਸ਼ ਨਾ ਮੁੜੇ, ਜ਼ਰੂਰਤਾਂ ਪੂਰੀਆਂ ਹੋਣ, ਇਹ ਤਿਆਰ। ਗ੍ਰਹਿ ਸ਼ੋਭਾ, ਜਿਸ ਘਰ ਵਿੱਚ ਸ਼ੋਭਾ ਨਹੀਂ, ਰਿਜ਼ਕ ਨਹੀਂ, ਮਾਇਆ ਨਹੀਂ, ਇੱਥੇ ਸ਼ੋਭਾ ਦੇ ਅਰਥ ਨੇ। ਜਾਂ ਕਹਿ ਰੇ ਨਾਹੀ, ਆਵਤ ਪਈਆ ਖੁਦੇ ਜਾਹੀ, ਆਇਆ ਹੋਇਆ ਪਈਆ, ਆਇਆ ਹੋਇਆ ਮਹਿਮਾਨ, ਖੁਦੇ ਭੁੱਖਾ ਪਿਆਸਾ ਹੀ ਮੁੜ ਜਾਂਦਾ, ਬਈ ਇਹ ਤੇ ਚੰਗੀ ਗੱਲ ਨਹੀਂ। ਪਰ ਇਸ ਧਨ ਦੀਆਂ ਨਾਲ ਸਮੱਸਿਆ ਨੇ, ਚੁਣੌਤੀਆਂ ਵੀ ਨੇ। ਨਿਰੰਕਾਰੀ ਧਨ ਦੀ ਖਾਸੀਅਤ ਕੀ ਹੈ? ਇਹ ਜੇ ਕੋਈ ਕਮਾਉਣਾ ਸਿੱਖ ਲਏ ਤੇ ਇਹ ਜਿੰਨਾ ਮਰਜ਼ੀ ਕਮਾਈ ਜਾਈਏ, ਖਾਈ ਜਾਈਏ, ਇਹ ਮਨਫੀ ਨਹੀਂ ਹੁੰਦਾ। ਇਹ ਧਨ ਅਖੁੱਟ, ਅਖੁੱਟ ਮੈਨੇ ਜਿਹੜਾ ਵਾਹਿਗੁਰੂ ਮੁੱਕੇ ਨਾ, ਨਾ ਨਿਖੁੱਟੈ, ਇੱਥੇ ਅਖੁੱਟ ਅੱਗੇ ਨਿਖੁੱਟੈ, ਨਾ ਗਵਾਚਦਾ। ਕਈ ਵਾਰ ਚੀਜ਼ ਰੱਖ ਕੇ
ਅਸੀਂ ਭੁੱਲ ਜਾਂਦੇ ਹਾਂ ਗਵਾਚ ਗਈ ਹੈ ਜੀ, ਨਾਮ ਨਹੀਂ ਗਵਾਚਦਾ। ਉਹ ਫਿਰ ਨਾਲ ਨਾਲ ਗੁਰ ਕਾ ਬਚਨ ਵਸੈ ਜੀ ਨਾਲੇ, ਉਹ ਜਿਵੇਂ ਚੁੰਬਕ ਆਪਣੇ ਆਪ ਲੋਹੇ ਨੂੰ ਖਿੱਚਦੀ, ਇਸ ਤਰ੍ਹਾਂ ਜੀ ਦੇ ਨਾਲ ਨਾਲ ਆਪੇ ਚੰਬੜਿਆ ਰਹਿੰਦਾ ਜੇ ਜਪਿਆ ਹੋਵੇ ਤੇ, ਜੇ ਕਮਾਈ ਕੀਤੀ ਹੋਵੇ ਤੇ। ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਇਹ ਜਾਂਦਾ ਵੀ ਕਿਤੇ ਨਹੀਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਲੰਬਾ ਸ਼ਬਦ ਹੈ, ਉਹਦੇ ਵਿੱਚ ਵੀ ਸਤਿਗੁਰੂ ਇਸ ਭਾਵ ਦਾ ਬਚਨ ਕਰਦੇ ਨੇ ਤੇ ਫਰਮਾਨ ਕਰਦੇ ਨੇ, ਹਰ ਧਨ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹਿ ਨਿਖੁੱਟੈ ਨਾਹੀਂ। ਵਾਹਿਗੁਰੂ ਵਾਹਿਗੁਰੂ। ਇਹ ਪਰਮਾਤਮਾ ਦਾ ਨਾਮ ਧਨ ਜੇ ਕਿਤੇ ਕਿਸੇ ਨੇ ਅੰਮ੍ਰਿਤ ਵੇਲੇ ਉੱਠ ਕੇ ਬੀਜ ਲਿਆ, ਤੇ ਜਿਵੇਂ ਅਸੀਂ ਫਸਲ ਬੀਜਨੇ ਆ ਤੇ ਗੁਰਮੁਖੋ ਵੱਤਰ ਹੋਵੇ ਤੇ ਜ਼ਿਆਦੀ ਉੱਗਦੀ ਹੈ, ਵੱਤਰ ਖੁਸ਼ਕ ਹੋਵੇ ਤੇ ਘੱਟ ਉੱਗਦੀ ਹੈ। ਨਾਮ ਤੁਹਾਨੂੰ ਬੀਜਣ ਦਾ ਵੱਤਰ ਕੀ ਹੈ? ਅੰਮ੍ਰਿਤ ਵੇਲਾ। ਆ ਹੁਣ ਵਾਲਾ ਸਮਾਂ ਜਿਵੇਂ ਤੁਸੀਂ ਬੈਠੇ ਹੋ ਇਹ ਵੀ ਕਾਫੀ ਠੀਕ ਹੈ, ਪਰ ਥੋੜਾ ਜਿਹਾ ਹੋਰ ਅੱਗੇ ਚਲੇ ਜਾਓਗੇ ਫਿਰ ਬਹੁਤ ਘੱਟ ਉੱਗਦਾ ਹੈ, ਮੀਨਸ ਸੁਰਤ ਖਿੰਡ ਜਾਂਦੀ ਹੈ। ਕਾਰੋਬਾਰ ਨੇ, ਪਰਿਵਾਰ ਨੇ, ਸੰਸਾਰ ਹੈ, ਫੋਨ ਹੀ ਨਹੀਂ ਸਾਰਾ ਦਿਨ ਕੰਨ ਨਾਲੋਂ ਲੈਣਾ ਤੇ ਸੁਰਤ ਨਾਮ ਵਿੱਚ ਕਿੱਥੋਂ ਜੁੜੇਗੀ। ਲਿਹਾਜ਼ਾ ਜਿੰਨਾ ਸਵਖਤੇ ਕੋਈ ਇਸ ਪਾਸੇ ਲੱਗ ਜਾਏ, ਹਰ ਧਨ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ, ਨਾਲੇ ਆਪ ਖਾਂਦੇ ਨੇ ਨਾਲੇ ਖਰਚਦੇ ਨੇ ਹੋਰਾਂ ਨੂੰ ਖਵਾਉਂਦੇ ਨੇ, ਨਿਖੁੱਟੈ ਨਾਹੀਂ ਮੁੱਕਦਾ ਨਹੀਂ ਗਾ। ਖਾਵੇ ਖਰਚੇ ਰਲਵੇਂ ਲਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਗੁਰਬਾਣੀ ਦਾ ਪਾਠ ਕਰਨਾ ਆ ਗਿਆ, ਉਹ ਸ਼ੁਰੂ ਕਰ ਦਿੱਤਾ, ਹੁਣ ਜਿੰਨਾ ਉਹ ਕਰੇਗਾ ਸੁਣਾਏਗਾ ਉਹਦਾ ਗੁਣ ਹੋਰ ਵਧੇਗਾ। ਕੀਰਤਨ ਕਰਨਾ ਆ ਗਿਆ, ਜਿੰਨਾ ਕਰੇਗਾ ਉਹਨਾਂ ਉਹਦਾ ਕੰਮ ਹੋਰ ਪੋਲਿਸ਼ ਹੋਵੇਗਾ। ਕਥਾ ਕਰਨੀ ਆ ਗਈ ਹੈ, ਜਿੰਨੀ ਹੋਰ ਕਰੇਗਾ ਹੋਰ ਪੋਲਿਸ਼ ਹੋ ਜਾਏਗੀ। ਮਤਲਬ ਇਹ ਹੈ ਇਹਦਾ ਸੈਂਸ, ਬਈ ਖਾਵੇ ਖਰਚਾ ਰਲ ਮਿਲ ਭਾਈ ਦੇ ਅਰਥ ਨੇ ਵੀ ਜੇ ਤੁਹਾਨੂੰ ਜਾਚ ਆ ਗਈ ਏ ਧਾਰਮਿਕ ਫੀਲਡ ਵਿੱਚ, ਉਹਨੂੰ ਜਿੰਨਾ ਵੰਡੋਗੇ ਉਹ ਤੁਹਾਡਾ ਹੋਰ ਉਹ ਸਕਿੱਲ ਜਿਹੜਾ ਹੋਰ ਪੋਲਿਸ਼ ਹੋਵੇਗਾ, ਹੋਰ ਵਧੇਗਾ। ਤੁਹਾਨੂੰ ਜਪਣਾ ਆ ਗਿਆ, ਕਿਸੇ ਹੋਰ ਨੂੰ ਵੀ ਜਪਾਉਣਾ ਸ਼ੁਰੂ ਕਰ ਦਿਓ। ਤੁਹਾਨੂੰ ਬਾਣੀ ਪੜ੍ਹਨੀ ਆ ਗਈ ਹੈ, ਕਿਸੇ ਹੋਰ ਨੂੰ ਪੜ੍ਹਾਉਣੀ ਸ਼ੁਰੂ ਕਰ ਦਿਓ। ਇਸ ਤੋਂ ਸੈਂਸ ਇਹ ਹੈ। ਅੱਛਾ, ਉਹ ਹਿੰਦੀ ਵਾਲੇ ਵੀਰ ਇਹਨੂੰ ਵਿੱਦਿਆ ਨਾਲ ਜੋੜਦੇ ਨੇ, ਉਹ ਕਹਿੰਦੇ ਨੇ ਕਿਸੇ ਨੂੰ ਵਿੱਦਿਆ ਆ ਗਈ ਹੈ ਪੜ੍ਹਨੀ, ਉਹ ਪੜ੍ਹਾਉਣੀ ਸ਼ੁਰੂ ਕਰਦਾ ਉਹਦਾ ਗੁਣ ਹੋਰ ਵੱਧ ਜਾਏਗਾ। ਉਹ ਕਹਿੰਦੇ ਨੇ ਸਰਸਵਤੀ, ਉਹ ਵਿੱਦਿਆ ਨੂੰ ਕਹਿੰਦੇ ਨੇ, ਸਰਸਵਤੀ ਕੇ ਭੰਡਾਰ ਕੀ ਬੜੀ ਅਪੂਰਬ ਬਾਤ, ਜਿਉਂ ਜਿਉਂ ਖਰਚੋ ਤਿਉਂ ਬੜੈ, ਬਿਨ ਖਰਚੇ ਘੱਟ ਜਾਤ। ਬੀਐਡ ਕਰ ਲਈ, ਪੜ੍ਹਾਉਣਾ ਨਹੀਂ ਸ਼ੁਰੂ ਕੀਤਾ, ਨਹੀਂ ਇਹ ਤਨਖਾਹ ਥੋੜੀ ਦਿੰਦੇ ਨੇ, ਮੈਂ ਨਹੀਂ ਇੱਥੇ ਪੜ੍ਹਾਉਣਾ, ਵਾਹੀ ਕਰਨ ਲੱਗ ਪਿਆ। ਉਹ ਜਿਹੜੀ ਵਿੱਦਿਆ ਸਿੱਖੀ ਸੀ ਉਹ ਭੁੱਲ ਭੁਲਾ ਗਈ ਤੇ ਸਿਖਾਉਣ ਲੱਗ ਪਿਆ। ਜਿਵੇਂ ਜਿਵੇਂ ਸਿਖਾਈ ਜਾਂਦਾ ਹੈ ਐਕਸਪੀਰੀਅੰਸ ਹੁੰਦਾ ਜਾਂਦਾ ਹੈ, ਹੋਰ ਵੱਧਦਾ ਜਾਂਦਾ, ਫਿਰ ਇੱਕ ਸਟੇਜ ਇਸ ਤਰ੍ਹਾਂ ਦੀ ਆਉਂਦੀ ਹੈ ਵੀ ਬਹੁਤ ਉਹ ਆਪਣੇ ਫੀਲਡ ਦਾ ਮਾਸਟਰ ਬਣ ਜਾਂਦਾ। ਪਰ ਕਦੋਂ? ਉਹ ਵੰਡ ਵੰਡ ਕੇ, ਸਿਖਾ ਸਿਖਾ ਕੇ। ਕੁਝ ਇਸੇ ਭਾਵ ਦਾ ਬਚਨ ਮਹਾਰਾਜ ਕਰ ਰਹੇ ਨੇ, ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇਹ ਜਿਹੜੀ ਸਮਝ ਹੈ ਨਾ ਵੀ ਇਹ ਅਖੁੱਟ ਵੀ ਹੈ ਤੇ ਨਖੁੱਟ ਵੀ ਹੈ, ਇਹ ਸੋਝੀ ਮੈਨੂੰ ਗੁਰੂ ਨੇ ਬਖਸ਼ਿਸ਼ ਕੀਤੀ, ਮੈਨੂੰ ਮੇਰੇ ਗੁਰੂ ਅੰਗਦ ਦੇਵ ਜੀ ਨੇ ਸਮਝਾਇਆ ਵੀ ਅਮਰਦਾਸਾ ਇਹ ਜਿਹੜੀ ਦਾਤ ਤੈਨੂੰ ਮਿਲੀ ਹੈ ਜਿੰਨੀ ਵੰਡੇਗਾ ਉਨੀ ਵਧੇਗੀ, ਲਿਹਾਜ਼ਾ ਮੈਂ ਵੰਡਣੀ ਸ਼ੁਰੂ ਕਰ ਦਿੱਤੀ। ਆਪਣੇ ਸਤਿਗੁਰ ਕੋ ਸਦ ਬਲ ਜਾਈ, ਮੈਂ ਆਪਣੇ ਉਸ ਗੁਰੂ ਅੰਗਦ ਦੇਵ ਜੀ ਤੋਂ ਹਮੇਸ਼ਾ ਬਲਿਹਾਰ ਜਾਂਦਾ ਵਾਂ, ਸਦਕੇ ਜਾਂਦਾ ਵਾਂ, ਕਿਉਂਕਿ ਗੁਰ ਕਿਰਪਾ ਤੇ ਹਰ ਮਨ ਵਸਾਈ। ਇਹ ਜਿਹੜਾ ਨਾਮ ਹੈ, ਜਿਹੜਾ ਅਖੁੱਟ ਹੈ ਨਖੁੱਟ ਹੈ,
ਇਹ ਅੰਦਰ ਵੱਸਦਾ ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਨਾਲ ਤੋਂ ਮੁਰਾਦ ਕੀ ਹੈ ਸਤ ਸੰਗਤ ਜੀ? ਜਿਸ ਭਵਨ ਵਿੱਚ ਚਾਨਣ ਹੋਵੇ ਉਹਦੇ ਚ ਹਨੇਰਾ ਨਹੀਂ ਰਹਿ ਸਕਦਾ, ਤੇ ਜਿਹਦੇ ਵਿੱਚ ਚਾਨਣ ਨਾ ਹੋਵੇ ਉਹਦੇ ਵਿੱਚ ਹਨੇਰਾ ਸੱਦਣਾ ਨਹੀਂ ਪੈਂਦਾ। ਜਿਸ ਸੁਰਤ ਵਿੱਚ ਹੰਕਾਰ ਹੋਵੇ ਉੱਥੇ ਨਿਰੰਕਾਰ ਨਹੀਂ ਵੱਸ ਸਕਦਾ, ਤੇ ਜਿੱਥੇ ਨਿਰੰਕਾਰ ਵੱਸ ਜਾਏ ਉੱਥੇ ਹੰਕਾਰ ਨਹੀਂ ਆ ਸਕਦਾ। ਗੁਰੂ ਦੀ ਕਿਰਪਾ ਕੀ ਹੁੰਦੀ ਏ? ਜਦੋਂ ਮਨੁੱਖ ਦੀ ਗੱਲ ਬਣਦੀ ਏ, ਕੋਈ ਪੁੱਛਦਾ ਵੀ ਗੁਰਮੁਖੋ ਲੱਗਦਾ ਤੁਹਾਡੀ ਗੱਲ ਬਣ ਗਈ ਏ, ਕਿਵੇਂ ਬਣ ਗਈ ਏ? ਉਹ ਕਹਿੰਦਾ ਜੀ ਗੁਰੂ ਦੀ ਕਿਰਪਾ ਨਾਲ ਬਣੀ ਏ। ਜਦੋਂ ਇੱਦਾਂ ਕਹਿੰਦਾ ਹੈ ਤੇ ਉਹਦੇ ਅੰਦਰ ਮੈਂ ਨਹੀਂ ਆਉਂਦੀ, ਜਦੋਂ ਮੈਂ ਨਹੀਂ ਆਉਂਦੀ ਤੇ ਤੂੰ ਅੰਦਰ ਬੈਠ ਜਾਂਦਾ, ਤੇ ਜਦੋਂ ਮੈਂ ਆ ਜਾਂਦੀ ਏ ਤੇ ਤੂੰ ਅੰਦਰੋਂ ਨਿਕਲ ਜਾਂਦਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਸ ਕਰਕੇ ਗੁਰ ਪ੍ਰਸਾਦ ਹੈ ਵੀ ਕੁਛ ਵੀ ਅਚੀਵ ਕਰ ਲਓ, ਕਹੋ ਗੁਰੂ ਦੀ ਕਿਰਪਾ ਹੈ, ਤਾਂ ਕਿ ਤੁਹਾਡੇ ਵਿੱਚ ਹਉਮੈ ਨਾ ਆਵੇ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਇਸ ਵਾਸਤੇ ਅਵਗੁਣ ਕਾਟ ਗੁਣ ਹਿਰਦੈ ਸਮਾਏ, ਗੁਰੂ ਕੀ ਕਰਦਾ? ਸਿੱਖ ਨੂੰ ਔਗਣ ਛੁਡਾ ਦਿੰਦਾ ਹੈ ਤੇ ਗੁਣ ਬਖਸ਼ਿਸ਼ ਕਰ ਦਿੰਦਾ ਹੈ। ਬੜੇ ਬੜੀਆਂ ਸਾਖੀਆਂ ਨੇ, ਬੜੇ ਬਚਨ ਨੇ, ਬੜੇ ਔਗਣ ਆਰਿਆਂ ਨੂੰ, ਸੱਜਣ ਵਰਗਿਆਂ ਨੂੰ, ਕੌਡੇ ਵਰਗਿਆਂ ਨੂੰ, ਭੂਮੀਏ ਚੋਰ ਵਰਗਿਆਂ ਨੂੰ, ਤਾਂਤਰਿਕ ਮਾਈ ਕਲਕੱਤੇ ਵਾਲੀ, ਇਸ ਤਰ੍ਹਾਂ ਦਿਆਂ ਨੂੰ, ਬੜਿਆਂ ਦੇ ਔਗਣ ਛਡਾ ਕੇ ਤੇ ਉਹਨਾਂ ਨੂੰ ਗੁਣ ਦਿੱਤਾ। ਪੂਰੇ ਗੁਰ ਕੈ ਸਹਿਜ ਸੁਭਾਏ, ਪੂਰੇ ਗੁਰੂ ਨੇ ਇਸ ਪ੍ਰਕਾਰ ਸੁਭਾਏ ਮੈਨੇ, ਬੜੇ ਪਿਆਰ ਨਾਲ ਸਹਿਜ ਮੈਨੇ ਆਤਮਕ ਅਡੋਲਤਾ ਵਿੱਚ ਇਹ ਬਖਸ਼ਿਸ਼ ਕੀਤੀ ਸਾਧ ਸੰਗਤ ਜੀ। ਪੂਰੇ ਗੁਰ ਕੀ ਸਾਚੀ ਬਾਣੀ, ਇਹ ਜਿਹੜੀ ਬਾਣੀ ਹੈ, ਇੱਥੇ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੀ ਬਾਣੀ ਤੇ ਗੁਰੂ ਨਾਨਕ ਦੇਵ ਦੀ ਗੁਰਬਾਣੀ ਵੱਲ ਇਸ਼ਾਰਾ ਕਰ ਰਹੇ ਨੇ। ਸੁਖ ਮਨ ਅੰਤਰ ਸਹਿਜ ਸਮਾਣੀ, ਇਸ ਪ੍ਰਕਾਰ ਇਹਦੇ ਮਾਧਿਅਮ ਨਾਲ ਮਨ ਦੇ ਵਿੱਚ ਸੁੱਖ ਆਤਮਕ ਅਡੋਲਤਾ ਸਮਾ ਜਾਂਦੀ ਹੈ। ਏਕ ਅਚਰਜ ਜਨ ਦੇਖੋ ਭਾਈ, ਇਹ ਭਾਈ ਇੱਕ ਬੜਾ ਹੈਰਾਨ ਕਰਨ ਵਾਲਾ ਕੌਤਕ ਮੇਰੇ ਨਾਲ ਵਰਤਿਆ, ਤੁਸੀਂ ਉਹ ਵੇਖੋ ਕਿ ਦੁਬਿਧਾ ਮਾਰ ਹਰ ਮਨ ਵਸਾਈ, ਮੇਰੇ ਅੰਦਰੋਂ ਇਸ ਨਾਮ ਨੇ ਤੇਰ ਮੇਰ ਖਤਮ ਕਰ ਦਿੱਤੀ। ਹੁਣ ਮੇਰੇ ਅੰਦਰ ਕੋਈ ਕਿਸੇ ਦੇ ਪ੍ਰਤੀ ਵਿਤਕਰਾ ਨਹੀਂ, ਇਹ ਮੇਰਾ ਏ, ਤੇਰਾ ਏ, ਇਹ ਆਪਣਾ ਏ, ਪਰਾਇਆ ਏ, ਦੋਸਤ ਹੈ, ਦੁਸ਼ਮਣ ਹੈ। ਨਾਮ ਅਮੋਲਕ ਨਾ ਪਾਇਆ ਜਾਏ, ਵਾਹਿਗੁਰੂ ਦਾ ਨਾਮ ਦੁਨਿਆਵੀ ਧਨ ਨਾਲ ਨਹੀਂ ਖਰੀਦਿਆ ਜਾ ਸਕਦਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਓ ਹੈ ਮੋਲ। ਹੱਥ ਨਾ ਆਵਾਂ ਭੇਟ ਸਿਉਂ, ਤੁਸ ਤਲੋਚਨ ਮੈਂ ਮੂੰਹ ਲਾਵੈ। ਤਰਲੋਚਨ ਨਾਮਦੇਵ ਨੂੰ ਦੱਸ ਦੇਣਾ ਵੀ ਭੇਟਾਂ ਦੇ ਵੱਟੇ ਮੈਂ ਨਹੀਂ ਪ੍ਰਾਪਤ ਹੁੰਦਾ, ਮਨ ਵਿੱਚ ਹੈ ਸਤਿਗੁਰ ਕੈ ਪਾਸ। ਇਸ ਲਈ ਨਾਮ ਅਮੋਲਕ, ਹਰੀ ਪ੍ਰਭੂ ਆਪ ਅਮੋਲਕ ਹੈ, ਉਹਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਆਪ ਹੀ ਕਹਿੰਦੇ ਨੇ ਮੁੱਲ ਨਾ ਪਾਇਆ ਜਾਏ, ਉਹ ਮੁੱਲ ਨਾਲ ਨਹੀਂ ਪ੍ਰਾਪਤ ਹੁੰਦਾ, ਉਹਦੇ ਬਦਲੇ ਵਿੱਚ ਮਨ ਵੇਚਣਾ ਪੈਂਦਾ। ਸਮਾਪਤੀ ਵੱਲ ਚੱਲੀਏ। ਗੁਰ ਪ੍ਰਸਾਦ ਵਸੈ ਮਨ ਆਏ, ਹਾਂ ਗੁਰੂ ਦੀ ਕਿਰਪਾ ਨਾਲ ਜੀਵ ਦੇ ਮਨ ਵਿੱਚ ਵਸ ਜਾਂਦਾ। ਸਭ ਮੈਂ ਵਸੈ ਪ੍ਰਭ ਏਕੋ ਸੋਏ, ਗੁਰਮਤੀ ਘੱਟ ਪ੍ਰਗਟ ਹੋਏ। ਸਾਰਿਆਂ ਵਿੱਚ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਤੇ ਹੈ, ਪਰ ਗੁਰੂ ਦੀ ਮੱਤ ਤੇ ਤੁਰਿਆਂ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ। ਸਾਰਿਆਂ ਵਿੱਚ ਹੀ ਨਿਵਾਸ, ਪਰ ਪ੍ਰਗਟ ਇਸ ਤਰ੍ਹਾਂ ਨਹੀਂ ਹੁੰਦਾ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਜਿਨ੍ਹਾਂ ਨੇ ਗੁਰੂ ਦੀ ਮੱਤ ਤੇ ਤੁਰ ਕੇ ਇਸ ਪ੍ਰਕਾਰ ਆਤਮਕ ਅਡੋਲਤਾ ਵਿੱਚ ਟਿਕ ਕੇ ਨਾਮ ਜਪਿਆ, ਭਾਈ ਉਹਨਾਂ ਦਾ ਫਿਰ ਮਨ ਪਤੀਜ ਗਿਆ, ਉਹ ਜੀਵਨ ਮੁਕਤ ਹੋ ਗਏ। ਉਹਨਾਂ ਦੇ ਫਿਰ ਇਹ ਲੋਕ ਸੁਖੀਏ
ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਸਫਲ ਹੋ ਗਿਆ। ਬੇਨਤੀਆਂ ਇੰਨੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਾਰ ਨਾਲੇ ਹਾਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਆਨੰਦ ਵਾਜੇ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਗਏ ਸਾਂ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਹ ਤਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਮ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ੋ ਅਗਾਵਾਸ ਸੁਸਪਸ਼ਟ ਬਾਣੀ ਬਣਨ ਦੀ ਦਾਤ ਬਖਸ਼ੇ ਨੇ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲਵਲ ਬੇਟਾ ਗਿੱਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰ ਰਹੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤਾਂ ਬਖਸ਼ਣੀ ਆਪ ਜੀ ਦੇ ਹਜ਼ੂਰ ਰਾਜਵਿੰਦਰ ਕੌਰ ਵੱਲੋਂ ਤੰਦਰੁਸਤੀ ਚੜ੍ਹਦੀ ਕਲ ਅਰਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਬੰਦ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨਹਰ ਬੂੰਦ ਬਸੋ ਰੋਮਾਵਲ ਕੁਸਮ ਬਨੰਤ ਬਸੰਤ ਗਣੰਤ ਨ ਆਵੈ ਰਾਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ

ਉਰੇ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕਉ ਸਦਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਏ।

ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਗੁਰੂ ਮਹਾਰਾਜ ਜੀ ਕਿਰਪਾ ਕਰਨ ਆਪ ਇਸ ਨੂੰ ਸੰਗਤ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜਸ ਗੋਬਿੰਦਾਸ ਤੁਹਾਰ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਤਨਾਮ ਵਾਹਿਗੁਰੂ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਨਾਲ ਹੀ ਬੋਲਣਾ, ਨਾਲ ਨਾਲ ਬੋਲੀ ਜਾਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Bye.

ਕਹੋ ਨਾਨਕ ਹਮੇ ਹਵਾਲਾ ਰੱਖ ਸੰਤਨ ਕੇ ਪਾਛ ਫਿਰ ਘਰ ਮੈਂ ਹਰ ਜਨ ਪਿਆਰੇ।

ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰਨਾ ਪ੍ਰਭੂਰਨ ਪੈਜ ਰਖਾ ਹਰ ਸਿਮਰ ਸਿਮਰ ਆਨੰਦ ਕਰਨਾ ਪ੍ਰਭੂਰਨ ਪੈਜ ਰਖਾ ਚਾਚਰੀ।

ਸਿਓ ਤਿਨ ਮਾਤ ਕੀਜੇ ਹਰ ਬਾਂਝਾ ਤਿਨ ਸੁਣੀ ਦੇ ਫਿਰੈ ਬਿਨ ਨਾਵੇ ਓਏ ਖੱਬ ਖੱਬ ਮੋਏ ਕਰਾਂਜਾ ਮੇਰੇ ਮਨ ਜਬ ਰਾਮ।

ਜਿਤ ਕਲਯੁਗ ਪਦ ਉਤਮ ਹਰ ਪਾਈਏ ਸਤਿਗੁਰ ਮਾਝਾ ਹਉ ਮਲਿਹਾਰੀ ਸਤਿਗੁਰ ਆਪਣੀ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਬੜ ਭਾਗੀ ਸਭ ਕਿਲਬਖ ਗਏ ਗਵਾਜਾ ਸਤਿਗੁਰ ਸਾਹੂ ਪਾਇਆ ਬੜ ਦਾਣਾ ਹਰ ਕੀਏ ਭਾਉ ਗੁਣ ਸਾਜਾ ਜਿਨ ਕੋ ਕਿਰਪਾ ਕਰੀ ਜਗ ਜੀਵਨ

ਹਰ ਉਰ ਧਾਰਿਉ ਮਨ ਮਾਜਾ, ਧਰਮ ਰਾਏ ਦਰ ਕਾਗਦ ਬਾਰੇ, ਜਨ ਨਾਨਕ ਲਿਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

everybody.

0: चुन्नी थले आ गई कटी सिर नमका कटे
1: सारी

0: ਕੇ ਸਿਮਰਨ ਤ੍ਰਿਸ਼ਨਾ ਸਿਮ ਤ੍ਰਿਸ਼ਨ ਤ੍ਰਿਸ਼ਨਾ ਬੁਝੈ
1: ਪ੍ਰਭੇ ਸਿਮਰਨ ਸਤ ਸੁਝੈ
0: ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ
1: ਪ੍ਰਭ ਕੇ ਸਿਮਰਨ ਪੂਰਨ ਆਸਾ।

0: ਨਾਮ ਜਨ ਕੀ ਵਡਿਆਈ,
1: ਹਰ ਕੇ ਨਾਮ ਜਨ ਸੋਭਾ ਪਾਈ,
0: ਹਰ ਕਾ ਨਾਮ ਜਨ ਕੋ ਭੋਗ ਜੋਗ,
1: ਹਰ ਨਾਮ ਜਪ

0: ਨਿਰਗੁਣ ਗੁਣ ਕਛੂ ਨ
1: ਬੂਝੈ ਬਸ ਲਿਓ ਤੋ ਨਾਨਕ ਸੀਜੈ
0: ਇਹ ਪ੍ਰਸਾਦ ਧਾਰੂ ਉਪਰ ਸੁਖ ਵਸੈ
1: ਸੰਤ ਪ੍ਰਾਦ ਮੀਤ ਬਨਤਾ ਸੰਗ ਹਸੈ
0: ਇਹ ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਪਵਨ ਪਾਲ ਪਿਆ ਮੁੱਲਾ
0: ਇਹ ਪ੍ਰਸਾਦ ਭੋਗੇ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਤਿੰਨੇ ਹਸਤ ਪਾਵ ਕਰਨ ਨੇਤਰ ਰਸਨਾ
1: ਤਿਸੇ ਤਿਆਰ ਵਾਲ ਸੰਗ ਰਚਨਾ
0: ਐਸੇ ਦੋਖ ਮੁੜ ਅੰਦਰਿਆ

ਆਪਣੀ ਪ੍ਰਤੀਤ ਆਪ ਹੀ ਖੋਵੈ ਉਸਕੀ ਵਸਤ ਸਿਆਗੈ ਰੱਖੈ।

0: ਮਨਸਾ ਤੇਰੇ ਸਗਲ ਸਿਦਰ ਢਾਕੇ
1: ਮਨਸਾ ਨੀ ਪਰ ਠਾਕਰ ਪ੍ਰਭ ਢਾਕੇ
0: ਹੇ ਪ੍ਰਸਾਦ ਤੁਝਕੋ ਨਾ ਪਹੁੰਚੇ
1: ਮਨਸਾ ਤਾ ਸਿਮਰੋ ਪ੍ਰਭ ਉੱਚੇ
0: ਹੇ ਪ੍ਰਸਾਦ ਭਾਏ ਦੁਰਲੱਭ ਦੇ
1: ਨਾਨਕ ਕਾਕੀ ਭਗਤ ਕਰੇ
0: ਹੇ ਪ੍ਰਸਾਦ ਭੁੱਖਨ ਪਹਿਰੀਜੈ
1: ਮਨ ਤੇ ਸਿਮਰਨ ਕਿਉਂ ਆਲਸ ਕੀਜੈ
0: ਹੇ ਪ੍ਰਸਾਦ ਅਸਵਹਸਤ ਸਵਾਰੀ

0: ਜਪਾਏ ਜਪੇ ਸੋ ਨਾਉ
1: ਆਪ ਗਵਾਏ ਸੋ ਹਰਿ ਮਨ ਗਾਉ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭੂ ਦਇਆ ਤੇ ਕਮਲ ਵਿਦਾਸ।

0: ਫਰਮਾਏ
1: ਜਦ ਲਾਵੋ ਤਿਤ ਲਗਨਾ
0: ਨਾਨਕ ਆਪਣੇ ਕੀ ਜਾਣੇ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪ ਪਾਏ
0: ਕਈ ਕੋਟ ਪਾਥਰ ਬਿਲਕ ਲਿਪ ਜਾਏ
1: ਕਈ ਕੋਟ ਪੌਣ ਪਾਣੀ ਮੇ ਸੰਤਰ
0: ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸ